0: ਗੁਰੂ ਸਾਹਿਬ ਕਿਰਪਾ ਕਰ, ਸਾਡੇ ਸਭਨਾਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਪ੍ਰਵਾਨ ਕਰਨ, ਕਦਮ ਕਦਮ ਲੇਖੇ ਲਾਉਣ। ਆਓ ਅਗਲਾ ਸਮਾਂ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ। ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲੇ। ਭਾਈ ਸਾਹਿਬ ਹੋਰਾਂ 'ਤੇ ਬਹੁਤ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਸੋ ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਨਾਲ ਹੀ ਬੇਨਤੀ ਹੈ ਕਿ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਨੂੰ ਆ ਰਿਹਾ ਹੈ। ਉਸ ਨੂੰ ਮੁੱਖ ਰੱਖਦਿਆਂ ਹਰ ਰੋਜ਼ ਅੰਮ੍ਰਿਤ ਵੇਲੇ ਅੱਜ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਸੰਗਤੀ ਰੂਪ ਵਿੱਚ ਜਾਪ ਆਰੰਭ ਹੋਏ ਨੇ, ਜੋ 18 ਤਰੀਕ ਤੱਕ ਨਿਰੰਤਰ ਚੱਲਣਗੇ। ਸੋ ਆਪ ਜੀ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ, ਉਹਨਾਂ ਦਾ ਜਥਾ ਆਪ ਜੀ ਨੂੰ ਗੁਰੂ ਚਰਨਾਂ ਨਾਲ ਗੁਰਬਾਣੀ ਕੀਰਤਨ ਦੁਆਰਾ ਜੋੜੇਗਾ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ। ਭਾਈ ਸਾਹਿਬ ਹੋਰਾਂ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਗੁਰ ਇਤਿਹਾਸ ਦੀ ਕਥਾ ਦਾ। ਆਓ ਇਸੇ ਤਰ੍ਹਾਂ ਪਿਆਰ ਸਾਹਿਤ ਜੁੜ ਕੇ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਇਤਿਹਾਸ ਦੀ ਕਥਾ, ਪੰਥ ਪ੍ਰਸਿੱਧ ਵਿਦਵਾਨ ਗਿਆਨੀ ਰਤਨ ਸਿੰਘ ਜੀ ਭੰਗੂ ਹੋਰਾਂ ਦੀ ਮਹਾਨ ਰਚਨਾ ਸ਼੍ਰੀ ਗੁਰਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰੀਏ ਜੀ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ, ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਨੂੰ ਆ ਰਿਹਾ ਹੈ। ਉਸ ਦੇ ਸੰਬੰਧ ਵਿੱਚ ਹਰ ਰੋਜ਼ ਅੰਮ੍ਰਿਤ ਵੇਲੇ ਅੱਜ ਤੋਂ 8 ਜੂਨ ਤੋਂ 18 ਜੂਨ ਤੱਕ 11 ਦਿਨ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅੰਮ੍ਰਿਤ ਵੇਲੇ 4 ਵਜੇ ਤੋਂ 5:30 ਵਜੇ ਤੱਕ ਹੋਇਆ ਕਰਨਗੇ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਸੰਧਿਆ ਵੇਲੇ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ। ਅੰਮ੍ਰਿਤ ਬਾਣੀ ਵਿੱਚ ਬਚਨ ਵਰਤਿਆ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਮਹਾਰਾਜ ਕਹਿਣ ਲੱਗੇ ਗੁਰਬਾਣੀ ਦਾ ਕੀਰਤਨ ਇੱਕ ਐਸੀ ਦਾਤ ਹੈ ਜਿਹੜੀ ਨਿਰਮੋਲਕ ਹੈ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਾਂ ਸਤਿਗੁਰੂ ਨੇ ਬਾਣੀ ਵਿੱਚ ਬਚਨ ਵਰਤਿਆ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਮਹਾਰਾਜ ਕਹਿੰਦੇ ਜਦੋਂ ਕੋਈ ਭਾਵਨਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦਾ ਜਾਂ ਸੁਣਦਾ ਹੈ ਤੇ ਇਹ ਗੁਰਬਾਣੀ ਦੇ ਕੀਰਤਨ ਰਾਹੀਂ ਰੱਬ ਦੀ ਕੀਤੀ ਹੋਈ ਕੀਰਤੀ ਸੱਚੇ ਬੇ ਮਨੁੱਖ ਦੇ ਅੰਤਰ ਆਤਮੇ ਦੇ ਦੁੱਖਾਂ ਨੂੰ ਮੇਟ ਦਿੰਦੀ ਆ। ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਰਸ ਸ਼ਬਦ ਨੂੰ ਗੁਰਬਾਣੀ ਕੀਰਤਨ ਰਾਹੀਂ ਸ਼ਰਵਣ ਕਰ ਰਹੇ ਸੀ ਤੇ ਜੋ ਲੜੀ ਬਾਰ ਇਸ ਪਾਵਨ ਅਸਥਾਨ ਤੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲਦੀ ਆ, ਪਿਛਲੇ ਦਿਨੀ ਆਪ ਜੀ ਨੇ ਸੰਗਤ ਜੀ ਸ਼ਰਵਣ ਕੀਤਾ ਹੈ ਕਿ ਕਿਵੇਂ ਜ਼ਕਰੀਆ ਖਾਨ ਖਾਨ ਬਹਾਦਰ ਲਾਹੌਰ ਦੀ ਧਰਤੀ ਤੇ ਬੈਠਾ ਹੈ, ਉਹਨੇ ਆਪਣੇ ਆਦਮੀਆਂ ਨੂੰ ਆਪਣੇ ਸਿਪਾਹੀ ਆਪਣੇ ਸੂਈਏ ਤੇ ਸਿੱਖੀ ਨਾਲ ਗਦਾਰੀਆਂ ਕਰਨ ਵਾਲਿਆਂ ਬੰਦਿਆਂ ਨੂੰ ਬੁਲਾਇਆ। ਬੁਲਾ ਕੇ ਉਹਨਾਂ ਨੂੰ ਇੱਕ ਗੱਲ ਪੁੱਛਦਾ ਹੈ ਕਿ ਮੈਂ ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਤੋਰ ਦਿੱਤਾ, ਕਿਰਤਕਾਰ ਮੈਂ ਇਹਨਾਂ ਨੂੰ ਨਹੀਂ ਕਰਨ ਦਿੰਦਾ, ਰੋਜੀ ਰੋਟੀ ਦਾ ਵਸੀਲਾ ਕੋਈ ਨਹੀਂ, ਜੰਗਲਾਂ ਵਿੱਚ ਰਹਿੰਦੇ ਨੇ, ਉੱਥੇ ਵੀ ਮੇਰੇ ਸਿਪਾਹੀ ਟੁਕੜੀਆਂ ਬਣਾ ਕੇ ਇਹਨਾਂ ਨੂੰ ਸ਼ਹੀਦ ਕਰਦੇ ਨੇ, ਪਰ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜਿੰਨੇ ਕੁ ਸਿੱਖ ਜੰਗਲਾਂ ਵਿੱਚ ਬਚੇ ਹੋਏ ਨੇ ਭਾਵੇਂ ਰੋਜੀ ਰੋਟੀ ਕਿਰਤਕਾਰ ਦਾ ਵਪਾਰ ਦਾ ਦੁਕਾਨਦਾਰੀ ਦਾ ਕੋਈ ਸਾਧਨ ਨਹੀਂ, ਪਰ ਉਹਨਾਂ ਦੀ ਜ਼ਿੰਦਗੀ ਕਿਸ ਆਸਰੇ ਚੱਲਦੀ ਆ? ਰਿਜਕ ਤੋਂ ਬਿਨਾਂ ਤੇ ਬੰਦੇ ਦਾ ਜਿਉਣਾ ਮੁਸ਼ਕਲ ਆ। ਉਹਦੇ ਮਨ ਵਿੱਚ ਇਹ ਵਿਚਾਰ ਆਏ, ਉੱਥੇ ਫਿਰ ਇਹਦੇ ਬੰਦੇ ਬੋਲੇ, ਉਹਨਾਂ ਵਿੱਚੋਂ ਇੱਕ ਪਾਪੀ ਬੋਲ ਕੇ ਇਹ ਸ਼ਬਦ ਵਰਤਦਾ ਹੈ, ਕਹਿਣ ਲੱਗੇ ਜ਼ਕਰੀਆ ਖਾਨ ਖਾਨ ਬਹਾਦਰ ਭਾਵੇਂ ਤੂੰ ਕਰੜਾਈ ਸਖਤੀ ਕੀਤੀ ਆ ਪਰ ਹਜੇ ਵੀ ਪਿੰਡਾਂ ਥਾਵਾਂ ਵਿੱਚ ਐਸੇ ਸਿੱਖਾਂ ਨਾਲ ਪ੍ਰੀਤ ਕਰਨ ਵਾਲੇ ਸਿੱਖ ਬੈਠੇ ਨੇ ਜਿਹੜੇ ਆਪਣਾ ਆਪ ਵੀ ਬਿਪਤਾ ਵਿੱਚ ਪਾ ਕੇ ਜਾਂ ਆਪ ਰਿਜਕ ਘੱਟ ਖਾਂਦੇ ਆ, ਆਪ ਕੱਪੜਾ ਘੱਟ ਪਹਿਨਦੇ ਆ, ਇਹਨਾਂ ਤੱਕ ਸਿੱਖਾਂ ਨਾਲ ਪ੍ਰੀਤ ਰੱਖਣ ਵਾਲੇ ਉਹ ਜੰਗਲਾਂ ਵਿੱਚ ਜਾ ਕੇ ਇਹਨਾਂ ਨੂੰ ਰਿਜਕ ਪਹੁੰਚਾਉਂਦੇ ਆ। ਫਿਰ ਨਾਲ ਹੀ ਹਰ ਭਗਤ ਨਿਰੰਜਨੀਆਂ ਬੋਲਿਆ, ਜੰਡਿਆਲੇ ਦਾ ਰਹਿਣ ਵਾਲਾ ਇਹ ਸਭ ਤੋਂ ਵੱਡਾ ਗਦਾਰ ਹੋਇਆ, ਇਹਨੇ ਬੋਲ ਕੇ ਕਿਹਾ ਹਾਂ ਜਿਹੜੀ ਗੱਲ ਸਿਪਾਹੀ ਕਹਿ ਰਿਹਾ ਉਹ ਠੀਕ ਕਹਿ ਰਿਹਾ, ਮੈਨੂੰ ਵੀ ਪਤਾ ਹੈ ਕਿ ਮਾਝੇ ਦੇ ਇਲਾਕੇ ਅੰਦਰ ਅੰਮ੍ਰਿਤਸਰ ਸਾਹਿਬ ਦੇ ਏਰੀਏ ਅੰਦਰ ਪੂਲੇ ਨਗਰ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ ਹੈ, ਉਹਦੀ ਮਾਤਾ ਹੈ, ਉਹਦੀ ਭੈਣ ਹੈ, ਉਹ ਸਾਰਾ ਦਿਨ ਖੇਤੀਬਾੜੀ ਕਰਦੇ ਆ, ਦਿਨ ਵੇਲੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਆਪ ਘੱਟ ਖਾਂਦੇ ਨੇ, ਜੰਗਲਾਂ ਵਿੱਚ ਜਾ ਕੇ ਸਿੱਖਾਂ ਨੂੰ ਪਹੁੰਚਾਉਂਦੇ ਨੇ। ਉਸੇ ਵੇਲੇ ਕ੍ਰੋਧਿਤ ਹੋਇਆ ਤੇ ਉਹ ਇਹਨੇ ਕ੍ਰੋਧਿਤ ਭਰੇ ਬੋਲ ਕਹੇ, ਕਹਿਣ ਲੱਗੇ ਇਹੋ ਜੇ ਸਿੱਖਾਂ ਦਾ ਖੁਰਾ ਖੋਜ ਮਿਟਾਵਾਂਗਾ। ਤੇ ਅਗਲੀ ਜਿਹੜੀ ਵਿਚਾਰ ਹੈ ਜਿੱਥੇ ਉਹ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਕਰ ਰਹੇ ਨੇ ਕਿ ਭਾਈ ਤਾਰੂ ਸਿੰਘ ਸਿੱਖਾਂ ਨੂੰ ਰੋਜੀ ਰੋਟੀ ਪ੍ਰਸ਼ਾਦ ਪਾਣੀ ਪਹੁੰਚਾ ਕੇ ਸੇਵਾ ਕਰਦਾ ਹੈ, ਉਹ ਗੁਰਬਾਣੀ ਪੜ੍ਹਨ ਵਾਲੇ ਨੇ, ਉਹ ਕਿਸੇ ਪੱਥਰ ਦੇ ਪੁਜਾਰੀ ਨਹੀਂ, ਉਹ ਕਿਸੇ ਹੋਰ ਧਰਮ ਦੇ ਦੇਵੀ ਦੇਵਤੇ ਦੀ ਮਨੌਤ ਨਹੀਂ ਕਰਦੇ, ਇਹ ਸਾਰੀ ਵਾਰਤਾ ਦੱਸੀ ਆ। ਉੱਥੇ ਅਗਲੇ ਪ੍ਰਸੰਗ ਵਿੱਚ ਹੋਰ ਸਿੱਖਾਂ ਦੇ ਨਾਮ ਵੀ ਹਰ ਭਗਤ ਨਿਰੰਜਨੀਆਂ ਦੱਸਦੇ ਹੈ। ਉਹ ਆਪ ਦੀ ਬੜੀ ਸ਼ਰਧਾ ਭਾਵਨਾ ਤੇ ਇਕਾਗਰਤਾ ਦੇ ਨਾਲ

0: छपई और दूसरो बैताब सिंह नामा।
1: हुण हर भगत नरंजनी दसदे भी एक ते तारू सिंह ओ दूजा कहिंदे एक भाई महताब सिंह है। इत्थे भावें महताब सिंह लिखिया महताब सिंह है जिस सिख का नाम महताब सिंह यह भी सिखां दी मदद करदा है।
0: मीरा कोट तासको ग्राम
1: जिस महताब सिंह का नगर मीरा कोट है
0: जिस दिन ते उन मारियो मसा
1: जिस दिन तो इस महताब सिंह ने ते भाई सुखा सिंह इन्हां ने मसे रंगड़ नू मारिया है।
0: चोट पिंड रह चल मैं नसा
1: उस दिन तो लेके ए महताब सिंह ने अपना पिंड छड़ दिता है ते सिखां नू नाल लेके जंगलां विच रहिंदा है।
0: कदे नेड़े कदे जावे दूर
1: कदे कदाई ते ए मीरा कोट दे इलाके दे नेड़े जंगलां विच आ जांदा है ते कदी ए सिख जथियां दे नाल कोहां दूर भी जंगलां विच निकल जांदा है।
0: लूट कोट दे सिंगन जरूर
1: हुण शब्द वरतदे हर भगत नरंजनिया भी तारू सिंह ते खेती करके रिजक पहुंचाउंदा है आप खेती करदा है माता भैन प्रसाद पानी तैयार करदे आ पर महताब सिंह दा कम कुछ वखरा है। ए महताब सिंह सिखां दा जथा रखदा है ते जिहड़े तेरे हाकम ने चौधरी ने पिंडां थावां अंदर फौजदार ने अहलकार ने सिखां नूं नाल लै के उन्हां ते धावा बोल के ਉਹਨਾਂ ਨੂੰ ਲੁੱਟ ਪੁੱਟ ਲੈਂਦਾ ਹੈ।
0: 20-50 ਰਹਿ ਉਸ ਸਾਥ
1: ਕਹਿਣ ਲੱਗੇ ਉਹਦੇ ਨਾਲ ਸਿੱਖ ਵੀ ਹਰ ਵੇਲੇ ਸ਼ਸਤਰ ਧਾਰੀ 20 ਤੋਂ ਲੈ ਕੇ 50 ਸਿੱਖਾਂ ਤੱਕ ਦੀ ਗਿਣਤੀ ਦੇ ਨਾਲ ਰਹਿੰਦੇ ਹਨ।
0: ਲੋਕਾਂ ਕੋ ਵਹਿ ਲਾਵੇ ਹਾਥ
1: ਕਹਿਣ ਲੱਗੇ ਜਿਹੜੇ ਤੇਰੀ ਲੋਕ ਨੇ ਤੇਰੀ ਅਹਿਲਕਾਰ ਫੌਜਦਾਰ ਨੇ ਮਹਿਤਾਬ ਸਿੰਘ ਦਾ ਭੈ ਮੰਨਦਿਆਂ ਉਹਨੂੰ ਦੂਰੋਂ ਨਮਸਕਾਰਾਂ ਕਰਦੇ ਨੇ। ਭਾਵ ਉਹ ਮਹਿਤਾਬ ਸਿੰਘ ਇੰਨਾ ਸ਼ਸਤਰਧਾਰੀ ਸਿੱਖ ਇੰਨਾ ਸਿਦਕਬਾਨ ਹੈ ਸਿੱਖਾਂ ਦਾ ਜਥਾ ਏਡਾ ਬਹਾਦਰ ਹੈ ਕਿ ਤੇਰੇ ਬੰਦੇ ਵੀ ਉਹ ਮਹਿਤਾਬ ਸਿੰਘ ਨੂੰ ਪਿੰਡਾਂ ਥਾਵਾਂ ਵਿੱਚ ਖਾਨ ਬਹਾਦਰ ਜ਼ਕਰੀਆ ਖਾਨ ਉਹਨੂੰ ਸਲਾਮ ਕਰਦੇ ਨੇ ਨਮਸਕਾਰਾਂ ਕਰਦੇ ਹਨ।
0: ਕਿਸੇ ਮੰਗੇ ਕਿਸ ਲੈ ਡਰਾਏ
1: ਕਹਿਣ ਲੱਗੇ ਮਹਿਤਾਬ ਸਿੰਘ ਦਬਕਾ ਮਾਰ ਕੇ ਆਮ ਲੋਕਾਂ ਤੋਂ ਤੇਰੇ ਬੰਦਿਆਂ ਤੋਂ ਉਹ ਲੋੜੀਂਦੀਆਂ ਵਸਤੂਆਂ ਮੰਗ ਲੈਂਦਾ ਤੇ ਜੇ ਕੋਈ ਅੜਦਾ ਸਾਹਮਣੇ ਫਿਰ ਉਹਨੂੰ ਡਰਾ ਕੇ ਫਿਰ ਉਹਨੂੰ ਸ਼ਸਤਰਾਂ ਦੇ ਜ਼ੋਰ ਨਾਲ ਲੋੜੀਂਦੀਆਂ ਵਸਤੂਆਂ ਲੈ ਕੇ ਸਿੱਖਾਂ ਤੱਕ ਪਹੁੰਚਾਉਂਦਾ ਹੈ।
0: ਲੋਕਾਂ ਪਾਰ ਕਰ ਲਈ ਠਹਿਰਾਏ
1: ਕਹਿਣ ਲੱਗੇ ਲੋਕ ਵੀ ਉਹਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਤੇ ਸਿੰਘਾਂ ਦੇ ਲਈ ਲੋੜਵੰਦ ਵਸਤੂਆਂ ਭੇਟਾ ਕਰਦੇ ਹਨ।
0: ਜੋ ਉਸ ਕੀ ਨਾ ਕਰ ਠਹਿਰਾਏ
1: ਜਿਹੜਾ ਉਹਦੇ ਅਧੀਨ ਨਹੀਂ ਤੁਰਦਾ ਮਹਿਤਾਬ ਸਿੰਘ ਦੀ ਗੱਲ ਨਹੀਂ ਮੰਨਦਾ ਹੈ
0: ਜਿਵੇਂ ਉਸ ਖੂਹ ਅਗਨ ਲਗਾਏ
1: ਫਿਰ ਉਹ ਏਡਾ ਨਿਰਭੈ ਹੈ ਕਿ ਕਈ ਵਾਰੀ ਉਹ ਉਹਨਾਂ ਲੋਕਾਂ ਦੀਆਂ ਥਾਵਾਂ ਨੂੰ ਉਜਾੜ ਵੀ ਦਿੰਦਾ ਜਿਹੜੇ ਤੁਰਕਾਂ ਦਾ ਸਾਥ ਦੇ ਕੇ ਤੇ ਸਿੱਖਾਂ ਦੀ ਮਦਦ ਨਹੀਂ ਕਰਦੇ। ਭਾਵ ਉਹ ਹਮਲਾਵਰ ਹੈ ਬਹਾਦਰ ਹੈ ਉਹ ਆਮ ਲੋਕਾਂ ਨੂੰ ਨਹੀਂ ਸਤਾਉਂਦਾ। ਤੇਰੇ ਜਿਹੜੇ ਪਿੰਡਾਂ ਥਾਵਾਂ ਵਿੱਚ ਫੌਜਦਾਰ ਤੁਰਕ ਨੇ ਬਹਾ ਜਿਹੜੇ ਤੇਰੇ ਸਿਪਾਹੀ ਨੇ ਜਿਹੜੇ ਸਿੱਖਾਂ ਦਾ ਜਾ ਕੇ ਉੱਥੇ ਸਿੱਖਾਂ ਨੂੰ ਤੰਗ ਕਰਦੇ ਆ ਸ਼ਹੀਦ ਕਰਦੇ ਆ ਫਿਰ ਉਹ ਗੁਰੂ ਕਾ ਸਿੱਖ ਮਹਿਤਾਬ ਸਿੰਘ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ

0: ਹੁਣ ਹਰ ਭਗਤ ਨਿਰੰਜਨੀਏ ਨੂੰ ਇਹ ਖਾਨ ਬਹਾਦਰ ਕਹਿੰਦਾ, ਜੇ ਇਹ ਗੱਲ ਹੈ ਫਿਰ ਤੂੰ ਇੱਕ ਕੰਮ ਕਰ, ਹਰ ਭਗਤ ਨਿਰੰਜਨੀਆ ਤੂੰ ਮਹਿਤਾਬ ਸਿੰਘ ਨੂੰ ਕਿਵੇਂ ਨਾ ਕਿਵੇਂ ਪਕੜ ਕੇ ਲੈ ਆਉਣਾ ਕਰ।
1: ਹੈ ਉਸਕੇ ਸੰਗ ਸਿੱਖ ਬਹੁ ਬਹੁਤ ਫੌਜ ਲੈ ਜਾਓ।
0: ਜੇ ਉਹਦੇ ਨਾਲ ਬਹੁਤੇ ਸਿੰਘ ਨੇ ਤੇ ਤੂੰ ਵੀ ਹਰ ਭਗਤ ਨਿਰੰਜਨੀਆ ਵੱਡੀ ਫੌਜ ਲੈ ਜਾ, ਵੱਡੀ ਫੌਜ ਲਿਜਾ ਕੇ ਤੇ ਮਹਿਤਾਬ ਸਿੰਘ ਤੇ ਹਮਲਾ ਕਰਕੇ ਉਹਨੂੰ ਪਕੜ ਕੇ ਲੈ ਕੇ ਆਉਣਾ ਕਰ।
1: ਚੁਪਈ ਓ ਤਾਰੂ ਸਿੰਘ ਇਕੱਲਾ ਜਾਓ।
0: ਤੇ ਜਿਹੜਾ ਪੂਲੇ ਪਿੰਡ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ ਹੈ, ਉਹ ਤੇ ਇਕੱਲਾ ਹੀ ਹੈ, ਉਹਦੇ ਨਾਲ ਸਿੱਖ ਨਹੀਂ ਬਾਕੀ, ਤੇ ਉਹਨੂੰ ਜਾ ਕੇ ਹੋਰ ਜਿਹੜੇ ਮੇਰੇ ਫੌਜਦਾਰ ਪਕੜਨਗੇ।
1: ਐਦੀ ਜਾਇ ਲੈ ਆਵੇ ਸੋ।
0: ਮੈਂ ਆਪਣੇ ਐਦੀਏ, ਐਦੀ ਦਾ ਅਰਥ ਆਪਣਾ ਆਫਿਸਰ ਕਹਿ ਲਓ, ਆਪਣਾ ਹੁਕਮਰਾਨ ਤੁਰਕ ਕਹਿ ਲਓ, ਮੈਂ ਉਹਦੀ ਡਿਊਟੀ ਲਾਉਣਾ ਕਿ ਮਹਿਤਾਬ ਸਿੰਘ ਨੂੰ ਹਰ ਭਗਤ ਨਿਰੰਜਨੀਆਂ ਵੱਡੀ ਫੌਜ ਨਾਲ ਲੈ ਕੇ ਤੂੰ ਪਕੜ ਕੇ ਲੈ ਆ, ਤੇ ਜਿਹੜਾ ਭਾਈ ਤਾਰੂ ਸਿੰਘ ਹੈ ਇਹਨੂੰ ਐਦੀਏ ਜਾ ਕੇ ਮੇਰੇ ਹਾਕਮ

0: ਬਹੁਤ ਤੁਰੰਤ ਜਲਦੀ ਕਾਹਲੀ ਨਾਲ ਇੱਕ ਤੇ ਮਹਿਤਾਬ ਸਿੰਘ ਤੇ ਵੱਡੀ ਫੌਜ ਲੈ ਕੇ ਚੜਾਈ ਕਰ ਦਿੰਦੇ ਨੇ ਤੇ ਇੱਕ 20 ਕੋ ਸਿਪਾਹੀ ਤੇ ਨਾਲ ਉਹਨਾਂ ਦਾ ਹਾਕਮ ਆਗੂ ਫੌਜਦਾਰ ਉਹ ਭਾਈ ਤਾਰੂ ਸਿੰਘ ਨੂੰ ਜਾ ਕੇ ਘੇਰਨ ਦਾ ਵਿਚਾਰ ਬਣਾਉਂਦੇ ਹਨ।
1: ਐਦੀਆ ਨ ਜਾਏ ਤਾਰੂ ਸਿੰਘ ਫੜਿਓ।
0: ਪੂਲੇ ਪਿੰਡ ਵਿੱਚ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ 20 ਸਿਪਾਹੀ ਤੇ ਐਦੀਆਂ ਨੇ ਜਾ ਕੇ ਪਕੜ ਲਿਆ ਹੈ।
1: ਨਵਾਬ ਕਹਿਓ ਤਿੰਨ ਕਰ ਕੋ ਕਰਿਓ।
0: ਜਿਵੇਂ ਨਵਾਬ ਨੇ ਆਖਿਆ ਸੀ ਉਸੇ ਤਰ੍ਹਾਂ ਇਹਦੀ ਸਿਪਾਹੀ ਕਰਦੇ ਹਨ।
1: ਡੇਰਾ ਮੋੜ ਪੜਾਣੇ ਲਾਏ।
0: ਪੂਲੇ ਪਿੰਡ ਦੇ ਨਾਲ ਪਿੰਡ ਪੈਂਦਾ ਪੜਾਣਾ। ਭਾਈ ਤਾਰੂ ਸਿੰਘ ਜੀ ਨੂੰ ਪਕੜ ਕੇ ਤੇ ਨਾਲ ਦੇ ਪਿੰਡ ਦੇ ਬਾਹਰ ਪੜਾਣੇ ਲੈ ਆਏ ਹਨ।
1: ਲੋਕ ਦੇਖਨੇ ਸੁਣ ਕੇ ਆਏ।
0: ਜਦੋਂ ਆਮ ਲੋਕਾਂ ਨੂੰ ਪਿੰਡਾਂ ਦਿਆਂ ਨੂੰ ਪਤਾ ਲੱਗਿਆ ਕਿ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਲੋਕ ਗੁਰੂ ਕੇ ਸਿੱਖ ਦੇ ਦਰਸ਼ਨ ਕਰਨ ਆਉਂਦੇ ਹਨ।
1: ਐਦੀ ਲਾਗੇ ਬੁਰਾ ਸੋ ਮਾਨਣਾ।
0: ਜਿਵੇਂ ਲੋਕ ਦੇਖਣ ਆਉਂਦੇ ਨੇ, ਦਰਸ਼ਨ ਕਰਨ ਆਉਂਦੇ ਨੇ ਗੁਰੂ ਕੇ ਸਿੱਖ ਦੇ, ਤੇ ਐਦੀ ਇਹ ਬੁਰਾ ਮਨਾਉਂਦੇ ਨੇ, ਭਾਵ ਉਹ ਬੁਰਾ ਮਨਾਉਂਦੇ ਨੇ ਵੀ ਲੋਕਾਂ ਦਾ ਇਕੱਤਰਤਾ ਹੋਣਾ ਸਾਡੇ ਲਈ ਖਤਰਾ ਹੈ, ਉਹ ਬੁਰਾ ਮਨਾਉਂਦੇ ਹਨ।
1: ਮਾਰਾ ਚਮਕੀ ਲੋਕਨ ਤਾਨਣਾ।
0: ਜਦੋਂ ਲੋਕ ਨੇੜੇ ਆਉਂਦੇ ਆ ਭਾਈ ਤਾਰੂ ਸਿੰਘ ਦੇ ਨਾਲ ਗੱਲਬਾਤ ਕਰਨ ਦੇ ਲਈ ਤੇ ਇਹ ਚਮਕਾ ਮਾਰਦੇ ਨੇ, ਭਾਵ ਲੋਕਾਂ ਨੂੰ ਵੀ ਆਪਣੇ ਹੱਥ ਵਿੱਚ ਪਕੜਿਆ ਹੋਇਆ ਸ਼ਸਤਰ ਕਹਿ ਲਓ ਛਟੀ ਕਹਿ ਲਓ ਉਹ ਮਾਰਦੇ ਹਨ, ਭਾਵ ਡਰਾ ਕੇ ਦੂਰ ਭੇਜਦੇ ਹਨ।
1: ਹੈਦੀਨ ਕੋ ਕਚੋ ਦੇ ਕੇ ਦਾਮ।
0: ਆਮ ਲੋਕਾਂ ਦੀ ਭਾਈ ਤਾਰੂ ਸਿੰਘ ਨਾਲ ਕਿੰਨੀ ਪ੍ਰੀਤ ਸੀ ਕਿ ਲੋਕਾਂ ਨੇ ਵਿਚਾਰ ਬਣਾ ਲਿਆ ਵੀ ਆਪਾਂ ਇਹਨਾਂ ਸਿਪਾਹੀਆਂ ਤੇ ਇਹਨਾਂ ਦੇ ਆਫਿਸਰ ਫੌਜਦਾਰ ਨੂੰ ਐਦੀਏ ਨੂੰ ਦਾਮ ਦੇ ਕੇ ਟਕੇ ਦੇ ਕੇ
1: ਦਰਸ਼ਨ ਕਰਿਓ ਤਾਰੂ ਸਿੰਘ ਰਾਮ।
0: ਟਕਿਆਂ ਦਾ ਲਾਲਚ ਦੇ ਕੇ ਤੇ ਗੁਰੂ ਕੇ ਸਿੱਖ ਦਾ ਦਰਸ਼ਨ ਕਰਦੇ ਨੇ। ਵੇਖੋ ਕਿੱਡੀ ਵੱਡੀ ਗੱਲ ਹੈ। ਲੋਕ ਇਹ ਚਾਹੁੰਦੇ ਨੇ ਵੀ ਇੱਕ ਪੂਰਨ ਗੁਰਸਿੱਖ ਹੈ, ਅੰਮ੍ਰਿਤ ਬਾਣੀ ਪੜਨ ਵਾਲਾ, ਉੱਚੀ ਸੁੱਚੀ ਕਿਰਤ ਕਰਨ ਵਾਲਾ, ਭਾਵੇਂ ਇਹਨਾਂ ਫੌਜਦਾਰਾਂ ਨੇ ਪਕੜਿਆ ਪਰ ਉਹਨਾਂ ਫੌਜਦਾਰਾਂ ਨੂੰ ਟਕਿਆਂ ਦਾ ਲਾਲਚ ਦੇ ਕੇ ਗੁਰੂ ਕੇ ਸਿੱਖ ਦਾ ਆਮ ਲੋਕ ਦਰਸ਼ਨ ਦੀਦਾਰ ਕਰਦੇ ਹਨ।
1: ਭੈਣ ਸਾਤ ਤੀ ਸੋ ਪੜਲਾਈ।
0: ਭਾਈ ਸਾਹਿਬ ਰਤਨ ਸਿੰਘ ਭੰਗੂ ਕਹਿੰਦੇ ਨੇ ਭਾਈ ਤਾਰੂ ਸਿੰਘ ਜੀ ਦੀ ਭੈਣ ਜੀ ਉਹਨਾਂ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਸੀ।
1: ਸੋ ਦਮ ਦੈ ਲੋਕਾਂ ਨੂੰ ਛਡਵਾਈ।
0: ਲੋਕਾਂ ਨੇ ਟਕੇ ਦੇ ਕੇ, ਦਾਮ ਦੇ ਕੇ, ਪੈਸਾ ਦਾ ਲਾਲਚ ਦੇ ਕੇ ਤੇ ਭਾਈ ਤਾਰੂ ਸਿੰਘ ਜੀ ਦੀ ਭੈਣ ਨੂੰ ਉਹਨਾਂ ਸਿਪਾਹੀਆਂ ਕੋਲੋਂ, ਫੌਜਦਾਰਾਂ ਕੋਲੋਂ ਗ੍ਰਿਫਤਾਰੀ ਵਿੱਚੋਂ ਛੁਡਾ ਲਿਆ ਹੈ।
1: ਦੋਹਰਾ ਉਤੇ ਪੜਾਣੇ ਗੁਰਸਿੱਖੀ ਤਿੰਨ ਲੱਖ ਆਇਓ ਰੋਹੋ।
0: ਜਿਹੜੇ ਪੜਾਣੇ ਪਿੰਡ ਦੇ ਸਿੱਖ ਨੇ, ਸਿੱਖਾਂ ਨਾਲ ਬਹੁਤੀ ਡੂੰਘੀ ਪ੍ਰੀਤ ਰੱਖਣ ਵਾਲੇ ਨੇ ਜਾਂ ਆਪ ਗੁਰੂ ਦੀ ਸਿੱਖੀ ਕਮਾਉਣ ਵਾਲੇ ਹਨ, ਉਹਨਾਂ ਅੰਦਰ ਬਹੁਤਾ ਰੋਸ ਪੈਦਾ ਹੋ ਗਿਆ। ਕਿਸ ਗੱਲ ਦਾ? ਵੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਿਉਂ ਕੀਤਾ? ਇਸ ਗੱਲ ਦਾ ਰੋਸ ਪੈਦਾ ਹੋ ਗਿਆ ਹੈ।
1: ਤਾਰੂ ਸਿੰਘ ਛਡਾਈਏ ਹੋਣੀ ਹੋਏ ਸੋ ਹੋਏ।
0: ਉਹਨਾਂ ਸਾਰੇ ਸਿੱਖਾਂ ਨੇ ਇੱਕ ਸਲਾਹ ਬਣਾ ਕੇ ਵਿਚਾਰ ਬਣਾ ਲਿਆ ਵੀ ਆਪਾਂ ਤਾਰੂ ਸਿੰਘ ਜੀ ਨੂੰ ਛਡਾਈਏ, ਅੱਗੇ ਜੋ ਹੁੰਦਾ ਗਾ ਦੇਖੀ ਜਾਏਗੀ, ਆਪਾਂ ਇੱਕ ਵਾਰੀ ਇਕੱਤਰ ਹੋ ਕੇ ਭਾਈ ਤਾਰੂ ਸਿੰਘ ਜੀ ਨੂੰ ਛੁਡਾ ਲੈਣਾ ਕਰੀਏ।
1: ਚੁਪਈ ਤਬ ਸਿੰਘਾਂ ਨੇ ਉਹ ਮਤਾ ਮਤਾਇਆ।
0: ਫਿਰ ਪੜਾਣੇ ਪਿੰਡ ਦੇ ਗੁਰਸਿੱਖਾਂ ਨੇ ਇਹ ਮਤਾ ਪਕਾਇਆ ਹੈ, ਭਾਵ ਸਲਾਹ ਕੀਤੀ ਹੈ।
1: ਤਾਰੂ ਸਿੰਘ ਕੋ ਆਣ ਸੁਣਾਇਆ।
0: ਭਾਈ ਤਾਰੂ ਸਿੰਘ ਜੀ ਕੋਲ ਆ ਕੇ ਉਹਨਾਂ ਨੂੰ ਸੁਣਾਇਆ ਹੈ ਆਪਣੇ ਮਤਾ, ਆਪਣੀ ਸਲਾਹ ਮਸ਼ਵਰਾ।
1: ਹਮ ਐਦੀਆਂ ਕੋ ਦੇ ਕੇ ਮਾਰ।
0: ਹੁਣ ਇਹਨਾਂ ਦੀ ਗਿਣਤੀ ਘੱਟ ਸੀ ਜਿਹੜੇ ਪਕੜਨ ਆਏ ਸੀ, 20 ਸਿਪਾਹੀ ਨੇ, ਇੱਕ ਫੌਜਦਾਰ ਹੈ ਤੇ ਇਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਆਖਿਆ ਭਾਈ ਤਾਰੂ ਸਿੰਘ ਜੀ ਅਸੀਂ ਇਹਨਾਂ ਐਦੀਆਂ ਤੇ ਸਿਪਾਹੀਆਂ ਨੂੰ ਇੱਕੋ ਵਾਰ ਹਮਲਾ ਕਰਕੇ ਮਾਰ ਦਿੰਦੇ ਹਾਂ,
1: ਪਰ ਜਾਵਾਂਗੇ ਪਿੰਡ ਉਜਾਰਾ।
0: ਫਿਰ ਦੇਖਾਂਗੇ ਇੱਕ ਵਾਰੀ ਤੁਹਾਨੂੰ ਛੁਡਾ ਕੇ ਇਹਨਾਂ ਸਿਪਾਹੀਆਂ ਐਦੀਆਂ ਨੂੰ ਮਾਰ ਕੇ ਫਿਰ ਪਿੰਡ ਉਜਾੜ ਕੇ ਇੱਥੋਂ ਚਲੇ ਜਾਵਾਂਗੇ, ਭਾਵ ਫਿਰ ਅੱਗੇ ਜੰਗਲਾਂ ਨੂੰ ਕਿਸੇ ਪਾਸੇ ਨਿਕਲ ਜਾਵਾਂਗੇ, ਪਰ ਅਸੀਂ ਇੱਕ ਵਾਰੀ ਚਾਹੁੰਦੇ ਹਾਂ ਕਿ ਇਹਨਾਂ

0: ਦੁਨੀਆਂ ਦੀ ਗ੍ਰਿਫਤਾਰੀ ਵਿੱਚੋਂ ਤੁਹਾਨੂੰ ਛੁਡਾ ਲੈਣਾ ਕਰੀਏ।
1: ਸਿੱਖ ਛੁਡਾਵਨ ਹੈ ਬੜ ਧਰਮ।
0: ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇੱਕ ਸਿੱਖ ਨੂੰ ਕਾਤਲਾਂ ਦੇ ਮੂੰਹ ਵਿੱਚੋਂ ਛੁਡਾ ਲੈਣਾ ਬੜਾ ਵੱਡਾ ਧਰਮ ਹੈ, ਇਹ ਬੜਾ ਪਰਉਪਕਾਰ ਹੈ, ਬੜੀ ਵੱਡੀ ਸੇਵਾ ਹੈ ਇਸ ਗੱਲ ਦੀ।
1: ਗਊ ਬ੍ਰਾਹਮਣ ਤੇ ਸੌ ਗੁਣੋ ਕਰਮ।
0: ਲੋਕ ਸੋਚਦੇ ਨੇ ਇੱਕ ਗੱਲ, ਬ੍ਰਾਹਮਣ ਨੂੰ ਦਾਨ ਦਿੱਤਾ ਧਰਮ ਹੈ ਸਨਾਤਨ ਦਾ ਇਹ ਮੱਤ। ਲੋਕ ਸੋਚਦੇ ਨੇ ਗਊ ਪਾਲਣਾ, ਗਊਆਂ ਦੀ ਸੇਵਾ ਕਰਨੀ ਇਹ ਧਰਮ ਹੈ, ਪਰ ਇੱਥੇ ਸਿੱਖਾਂ ਨੇ ਕਿਹਾ ਨਹੀਂ, ਗਊ ਤੇ ਬ੍ਰਾਹਮਣ ਨੂੰ ਦਾਨ ਕਰਨ ਨਾਲੋਂ ਕਈ ਗੁਣਾ ਵੱਡਾ ਫਲ ਮਿਲਦਾ ਇੱਕ ਸਿੱਖ ਦੀ ਮਦਦ ਕੀਤੀ ਜਾਏ, ਬੜਾ ਵੱਡਾ ਇਸ ਗੱਲ ਦਾ ਫਲ ਮਿਲਦਾ ਹੈ।
1: ਇਮ ਕਰਨੇ ਕੋ ਤਿਆਰ ਹੋ ਗਏ।
0: ਪੜਾਣੇ ਪਿੰਡ ਦੇ ਗੁਰੂ ਕੇ ਸਿੱਖ ਇਹ ਸਾਰੀ ਮਸ਼ਵਰਾ ਕਰਕੇ ਤਿਆਰੀ ਬੰਨ ਲਈ, ਉਹਨਾਂ ਤਿਆਰ ਹੋ ਗਏ ਹਨ। ਭਾਵ ਕੀ ਤਿਆਰੀ ਕਰ ਲਈ, ਵੀ ਅਸੀਂ ਇਹਨਾਂ 20-22 ਜਣੇ ਜਿਹੜੇ ਐਦੀ ਤੇ ਸਿਪਾਹੀ ਨੇ ਹਮਲਾ ਕਰਕੇ ਮੌਤ ਦੇ ਘਾਟ ਉਤਾਰਾਂਗੇ, ਤੁਹਾਨੂੰ ਇੱਥੋਂ ਗ੍ਰਿਫਤਾਰੀ ਵਿੱਚੋਂ ਛੁਡਾ ਕੇ ਪਿੰਡ ਛੱਡ ਕੇ ਉਜਾੜ ਕੇ ਕਿਸੇ ਦੂਰ ਦਰਾੜੇ ਜੰਗਲਾਂ ਵਿੱਚ ਚਲੇ ਜਾਵਾਂਗੇ, ਸਾਰੀ ਤਿਆਰੀ ਬੰਨ ਲਈ ਹੈ।
1: ਤਾਰੂ ਸਿੰਘ ਸੁਣ ਤੁਰਤ ਹਟਾਏ।
0: ਪਰ ਜਦੋਂ ਸਾਰੀ ਗੱਲ ਭਾਈ ਤਾਰੂ ਸਿੰਘ ਜੀ ਨੇ ਸੁਣੀ ਤੇ ਭਾਈ ਤਾਰੂ ਸਿੰਘ ਜੀ ਨੇ ਸਾਰਿਆਂ ਨੂੰ ਰੋਕਿਆ, ਹਟਾਇਆ, ਕਹਿਣ ਲੱਗੇ ਤੁਸੀਂ ਇਹ ਕਰਮ ਨਹੀਂ ਕਰਨਾ ਹੈ,
1: ਅਸੀਂ ਨਾ ਮਰਨੋ ਨੱਠਣ ਵਾਰੇ।
0: ਭਾਈ ਤਾਰੂ ਸਿੰਘ ਕਹਿੰਦੇ ਨਹੀਂ ਭਾਈ, ਸਿੱਖ ਹੈ ਜਿਹੜਾ ਉਹ ਮੌਤ ਦਾ ਭੈ ਨਹੀਂ ਮੰਨਦਾ, ਤੇ ਅਸੀਂ ਮੇਰੇ ਮਨ ਵਿੱਚ ਵੀ ਕੋਈ ਮੌਤ ਦਾ ਭੈ ਨਹੀਂ, ਭਾਵੇਂ ਇਹਨਾਂ ਗ੍ਰਿਫਤਾਰ ਕੀਤਾ ਹੈ, ਮੈਂ ਕਿਸੇ ਵੀ ਗੱਲੋਂ ਮਰਨ ਤੋਂ ਨੱਠਣਾ ਨਹੀਂ ਚਾਹੁੰਦਾ, ਭੱਜਣਾ ਨਹੀਂ ਚਾਹੁੰਦਾ, ਭਾਵ ਸ਼ਹੀਦੀ ਤੋਂ ਮੈਂ ਆਪਣਾ ਮੂੰਹ ਮੁਣਕਰ ਨਹੀਂ ਕਰਨਾ ਚਾਹੁੰਦਾ ਹਾਂ।
1: ਅਸੀਂ ਸੋ ਜੋ ਮਰ ਹੈ ਮੁਗਲ ਦੁਆਰੇ।
0: ਅਸੀਂ ਤੇ ਗੁਰੂ ਦੀ ਟੇਕ ਲੈ ਕੇ ਇਹਨਾਂ ਮੁਗਲਾਂ ਦੇ ਦੁਆਰੇ ਜਾ ਕੇ ਵੀ ਸ਼ਹਾਦਤ ਦਾ ਜਾਮ ਪੀਵਾਂਗੇ।
1: ਸਿੱਖਣ ਕਾਰਨ ਗੁਰ ਸੀਰ ਸਿਰ ਲਾਏ।
0: ਹੁਣ ਭਾਈ ਤਾਰੂ ਸਿੰਘ ਜੀ ਪੜਾਣੇ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਕਹਿ ਰਹੇ ਨੇ, ਕਹਿਣ ਲੱਗੇ ਗੁਰੂ ਸਾਹਿਬਾਨਾਂ ਨੇ ਵੀ ਪਰਉਪਕਾਰ ਕਰਦਿਆਂ ਕਿੰਨੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਹਨ।
1: ਪੁੱਤਰ ਪੋਤਰੇ ਪੁੰਨ ਆਪ ਕੁਹਾਏ।
0: ਗੁਰੂ ਜੀ ਨੇ ਵੀ ਆਪਣੇ ਪੁੱਤਰ ਪੋਤਰੇ ਆਪ ਹੀ ਕਿਰਪਾ ਕਰਕੇ ਮਨੁੱਖਤਾ ਦੇ ਭਲੇ ਲਈ ਉਹਨਾਂ ਦੀਆਂ ਸ਼ਹਾਦਤਾਂ ਕਰਵਾਈਆਂ ਹਨ।
1: ਪੰਥ ਬਦਾਵਨ ਖਾਤਰ ਤਾਈ।
0: ਇਹ ਨਿਰਮਲ ਪੰਥ ਦੇ ਭਲੇ ਲਈ, ਸਿੱਖ ਪੰਥ ਦੇ ਭਲੇ ਲਈ ਉਹਨਾਂ ਸ਼ਹਾਦਤਾਂ ਦੇ ਦਿੱਤੀਆਂ ਹਨ।
1: ਇਮ ਆਪਣੀ ਗੁਰ ਕੁਲੀ ਗਵਾਈ।
0: ਬਾਹਰੀ ਅੱਖ ਨਾਲ ਵੇਖੋ ਭਾਈ ਤਾਰੂ ਸਿੰਘ ਕਹਿੰਦੇ ਨੇ ਗੁਰੂ ਨੇ ਤੇ ਆਪਣੀ ਕੁਲ ਵੀ ਨਹੀਂ ਰੱਖੀ, ਭਾਵ ਉਹਨਾਂ ਨੇ ਕੋਈ ਪਰਿਵਾਰ ਦਾ ਜੀ ਵੀ ਨਹੀਂ ਰੱਖਿਆ ਹੈ।
1: ਉਸਕੇ ਪੰਥੀ ਹਮੇ ਸਦਾਏ।
0: ਤੇ ਅਸੀਂ ਗੁਰੂ ਦੇ ਪੁੱਤਰ ਹਾਂ, ਗੁਰੂ ਦੇ ਪੰਥ ਦੇ ਰਾਹੀ ਹਾਂ, ਸਾਨੂੰ ਗੁਰੂ ਦੇ ਸਿੱਖ ਆਖਿਆ ਜਾਂਦਾ ਹੈ।
1: ਹਮ ਕਰਨੇ ਤੇ ਕਿਮ ਨਟ ਜਾਏ।
0: ਹੁਣ ਸ਼ਬਦ ਵਰਤੇ ਵੀ ਜੇ ਗੁਰੂ ਜੀ ਸ਼ਹਾਦਤ ਤੋਂ ਕਦੀ ਕਿਨਾਰਾ ਨਹੀਂ ਕਰਦੇ, ਜਾਂ ਗੁਰੂ ਜੀ ਆਪਣੇ ਪੁੱਤਰ ਪੋਤਰੇ, ਗੁਰੂ ਕਲਗੀਧਰ ਜੀ ਦੇ ਚਾਰੋਂ ਸਾਹਿਬਜ਼ਾਦੇ ਪੁੱਤਰ, ਗੁਰੂ ਤੇਗ ਬਹਾਦਰ ਜੀ ਦੇ ਚਾਰੋਂ ਪੋਤਰੇ ਹੋ ਗਏ, ਜੇ ਗੁਰੂ ਕੇ ਪੁੱਤਰ ਤੇ ਪੋਤਰੇ ਸ਼ਹਾਦਤਾਂ ਦਿੰਦੇ ਨੇ, ਸਤਿਗੁਰੂ ਸ਼ਹਾਦਤਾਂ ਦਿੰਦੇ ਨੇ, ਤੇ ਅਸੀਂ ਵੀ ਉਸੇ ਗੁਰੂ ਦੇ ਸਪੁੱਤਰ ਹਾਂ, ਅਸੀਂ ਵੀ ਉਸੇ ਪੰਥ ਦੇ ਵਾਰਸ ਹਾਂ, ਅਸੀਂ ਵੀ ਇਸ ਸ਼ਹਾਦਤ ਤੋਂ ਕਿਸੇ

0: ਗੁਰੂ ਸਾਹਿਬਾਨਾਂ ਨੇ ਇਸ ਪੰਥ ਦੇ ਭਲੇ ਲਈ, ਇਸ ਪੰਥ ਦੇ ਭਲੇ ਲਈ ਕਿੰਨੇ ਤਰ੍ਹਾਂ ਦੇ ਉਪਾਅ ਕੀਤੇ ਹਨ।
1: ਦੁੱਖ ਸਹਿ ਨਿਜ ਸੁੱਤ ਦੈ ਸਿਰ ਤੁਰਕਣ ਦੈ ਲਾਏ।
0: ਮਹਾਰਾਜ ਕਹਿਣ ਲੱਗੇ ਗੁਰੂ ਜੀ ਨੇ ਆਪਣੇ ਨਿਜ ਪੁੱਤਰਾਂ ਦੀ ਸ਼ਹਾਦਤ ਦਿੱਤੀ, ਆਪਣੇ ਨਿਜ ਪੁੱਤਰਾਂ ਦੀ ਸ਼ਹਾਦਤ ਦੇ ਕੇ ਸਿਰ ਤੁਰਕਣ ਦੇ ਲਾਏ। ਮਨ ਨੂੰ ਇਹਨਾਂ ਤੁਰਕਾਂ ਦੇ ਦੁਆਰੇ ਤੇ ਜਿਹੜੇ ਜ਼ੁਲਮ ਕਰਦੇ ਸਨ ਤੇ ਆਪਣੀ ਸ਼ਹਾਦਤ ਦਾ ਭਾਂਡਾ ਤੋੜਿਆ। ਗੁਰੂ ਜੀ ਨੇ ਆਪਣੇ ਨਿਜ ਪੁੱਤਰਾਂ ਦੀਆਂ ਸ਼ਹਾਦਤਾਂ ਵੀ ਦਿੱਤੀਆਂ। ਇਹ ਨਹੀਂ ਵੀ ਗੁਰੂ ਜੀ ਨੇ ਸਿੱਖਾਂ ਦੀਆਂ ਸ਼ਹਾਦਤਾਂ ਦਿੱਤੀਆਂ। ਗੁਰੂ ਰਾਮਦਾਸ ਜੀ ਦੇ ਸਪੁੱਤਰ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਅੱਗੇ ਆਉਣ ਵਾਲਾ ਦਿਹਾੜਾ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜਾ, ਤੱਤੀ ਤਵੀ ਤੇ ਬੈਠ ਕੇ ਗਰਮ ਰੇਤ ਸ਼ੀਸ਼ ਵਿੱਚ ਪਵਾ ਕੇ ਸ਼ਹਾਦਤ ਦਿੰਦੇ ਆ ਮਹਾਰਾਜ। ਇੱਥੇ ਕਿਹਾ ਅੱਗੇ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਨੇ ਸਾਹਿਬਜ਼ਾਦੇ, ਗੁਰੂ ਕਲਗੀਧਰ ਮਹਾਰਾਜ ਜੀ ਦੇ ਸਪੁੱਤਰ ਨੇ। ਕਹਿਣ ਲੱਗੇ ਗੁਰੂ ਜੀ ਨੇ ਤੇ ਇਹ ਨਹੀਂ ਵੀ ਇਕੱਲੇ ਸਿੱਖਾਂ ਦੀ ਸ਼ਹਾਦਤ ਲਈ, ਮਹਾਰਾਜ ਨੇ ਤੇ ਆਪਣੇ ਨਿਜ ਪੁੱਤਰਾਂ ਦੀ ਵੀ ਸ਼ਹਾਦਤ ਦਿੱਤੀ। ਤੇ ਇਸ ਕਾਰਨ ਮਨ ਨੂੰ ਤੁਰਕਾਂ ਦੇ ਦੁਆਰੇ ਜਿਹੜੇ ਜ਼ੁਲਮ ਕਰਦੇ ਸਨ, ਸ਼ਹਾਦਤਾਂ ਦੇ ਕੇ ਉਹਨਾਂ ਦੇ ਜ਼ੁਲਮ ਨੂੰ ਠੱਲ ਪਾਈ ਹੈ।
1: ਚੁਪਈ ਜੋ ਸਤਿਗੁਰ ਥੀ ਮੁਖ ਤੇ ਕਹੀ।
0: ਜੋ ਗੁਰੂ ਸਾਹਿਬਾਨਾਂ ਨੇ ਆਪਣੇ ਮੁਖ ਤੋਂ ਪਾਵਨ ਪਵਿੱਤਰ ਬਚਨ ਕਹੇ ਸਨ।
1: ਸੋ ਸਿਰ ਦੈ ਗੁਰ ਲਾਜ ਨਿਭੀ।
0: ਮਹਾਰਾਜ ਜੀ ਨੇ ਉਹ ਬਚਨ ਤੇ ਪਹਿਰਾ ਦੇ ਕੇ ਆਖਰ ਸ਼ਹਾਦਤ ਦੇ ਦਿੱਤੀ। ਆਪ ਜੀ ਆਉਣ ਵਾਲੇ ਦਿਨਾਂ ਵਿੱਚ ਸ਼੍ਰਵਣ ਕਰੋਗੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੈ ਜਿਹੜੇ ਸਤਿਗੁਰੂ ਦੀ ਸ਼ਹਾਦਤ ਪਿੱਛੇ ਕਈ ਕਾਰਨ ਨੇ। ਮਹਾਰਾਜ ਜੀ ਨੇ ਪਹਿਲਾਂ ਹੀ ਬਚਨ ਕਹਿ ਦਿੱਤੇ ਸਨ ਵੀ ਜਿਵੇਂ ਇਹ ਤੁਰਕ ਜਹਾਂਗੀਰ ਵਰਗੇ ਚਾਹੁੰਦੇ ਨੇ ਕਿ ਇਸ ਤਰ੍ਹਾਂ ਮਨੁੱਖਤਾ ਦਾ ਵਰਤਾਰਾ, ਮਨੁੱਖਤਾ ਨਾਲ ਪਾਪਾਂ ਦਾ, ਜ਼ੁਲਮ ਦਾ ਵਰਤਾਇਆ ਜਾ ਸਕੇ, ਜਾਂ ਜਿਵੇਂ ਇਹ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮਿਲਾਵਟ ਕੀਤੀ ਜਾ ਸਕੇ, ਅਸੀਂ ਇਹ ਕਰਮ ਨਹੀਂ ਹੋਣ ਦੇਵਾਂਗੇ, ਭਾਵੇਂ ਅਸੀਂ ਸ਼ਹਾਦਤ ਦੇ ਦੇਵਾਂਗੇ। ਮਹਾਰਾਜ ਜੀ ਦੀ ਸ਼ਹਾਦਤ ਪਿੱਛੇ ਕਈ ਕਾਰਨ ਨੇ। ਇੱਥੇ ਇਹ ਗੱਲ ਭਾਈ ਸਾਹਿਬ ਕਹਿ ਰਹੇ ਨੇ, ਕਹਿਣ ਲੱਗੇ ਗੁਰੂ ਜੀ ਨੇ ਜੋ ਮੁੱਖ ਤੋਂ ਬਚਨ ਕਹੇ ਉਹਨਾਂ ਬਚਨਾਂ ਨੂੰ ਨਿਭਾਇਆ, ਪਰ ਜੇ ਇਹ ਕਿਹਾ ਤੇ ਆਪਣੇ ਆਪਣਾ ਆਪ ਸ਼ਹਾਦਤ ਦੇ ਪਾਸੇ ਕੁਰਬਾਨ ਕਰ ਦਿੱਤਾ। ਜੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਵਿੱਚ ਜੁਝਾਰੂ ਗੁਰੂ ਕੇ ਸਿੱਖਾਂ ਨੂੰ ਚਮਕੌਰ ਦੀ ਗੜੀ ਵਿੱਚ ਜੂਝੇ ਤੇ ਉੱਥੇ ਨਾਲ ਆਪਣੇ ਵੱਡੇ ਦੋ ਸਾਹਿਬਜ਼ਾਦੇ ਵੱਡੇ ਪੁੱਤਰ ਵੀ ਸ਼ਹੀਦ ਹੁੰਦੇ ਨੇ। ਇੱਥੇ ਭਾਈ ਸਾਹਿਬ ਰਤਨ ਸਿੰਘ ਭੰਗੂ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਜੀ ਪੜਾਣੇ ਦੀ ਸੰਗਤ ਨੂੰ ਕਹਿ ਰਹੇ ਨੇ, ਭਾਈ ਤੁਸੀਂ ਇਹ ਕਰਮ ਨਹੀਂ ਕਰਨਾ, ਸਾਡੇ ਗੁਰੂ ਸਾਹਿਬਾਨ ਸ਼ਹਾਦਤਾਂ ਦਿੰਦੇ ਰਹੇ ਜ਼ੁਲਮ ਦੇ ਵਿਰੁੱਧ, ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਗੁਰੂ ਕੇ ਪੁੱਤਰਾਂ ਨੇ ਸ਼ਹਾਦਤਾਂ ਦਿੱਤੀਆਂ, ਅਸੀਂ ਵੀ ਇਸੇ ਤਰ੍ਹਾਂ ਸ਼ਹਾਦਤ ਦੇ ਕੇ ਤੇ ਪੰਥ ਦੀ ਸੇਵਾ ਕਰਾਂਗੇ।
1: ਚੌਥੇ ਬਾਬਰ ਲੈ ਕਹਾਏ।
0: ਹੁਣ ਇੱਥੇ ਥੋੜਾ ਜਿਹਾ ਅਰਥ ਭਾਵ ਅਗਲੇ ਹੋਰ ਚੱਲਦੇ ਨੇ। ਚੌਥੇ ਬਾਬਰ ਕਹੇ ਲਾ, ਚੌਥੇ ਬਾਬਰ ਲਏ ਕਹਾਏ। ਚੌਥਾ ਬਾਬਰ ਕਿਹਾ ਜਹਾਂਗੀਰ ਨੂੰ, ਦੋ ਸ਼ਬਦ ਚੱਲਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਕਹਿੰਦੇ ਹਾਂ ਬਾਬੇ ਕੇ, ਅਸੀਂ ਕਹੋ ਆ ਬਾਬੇ ਕੇ, ਤੇ ਦੂਜੇ ਪਾਸੇ ਬਾਬਰ ਕੇ, ਬਾਬਰ ਖਾਂ ਬਕਰ ਦਾ ਹੁਕਮਰਾਨ ਸੀ। ਤੋ ਇਹ ਦੋ ਸ਼ਬਦ ਨੇ, ਇੱਕ ਬਾਬਰ ਕੀ ਧਰਮ ਜ਼ੁਲਮ ਕਰਨ ਵਾਲੀ, ਇੱਕ ਬਾਬੇ ਕੇ ਜਿਹੜੇ ਜ਼ੁਲਮ ਨੂੰ ਠੱਲ ਪਾਉਣ ਵਾਲੇ। ਹੁਣ ਇੱਥੇ ਬਚਨ ਵਰਤਿਆ ਚੌਥੇ ਬਾਬਰ ਲਏ ਕਹਾਏ, ਕਹਿੰਦੇ ਚੌਥਾ ਬਾਬਰ ਜਿਹੜਾ ਜਹਾਂਗੀਰ ਸੀ, ਚੌਥੀ ਥਾਂ ਬਾਬਰ ਕਿਆਂ ਤੇ ਬੈਠਾ, ਉਸ ਜਹਾਂਗੀਰ ਦੇ ਸਾਹਮਣੇ ਵੀ
1: ਉਨ ਬਚਨ ਪੈ ਆਪ ਬਿਕਾਏ।
0: ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਚੌਥੇ ਬਾਬਰ ਜਹਾਂਗੀਰ ਦੇ ਸਾਹਮਣੇ ਜਿਹੜੇ ਸੱਚ ਧਰਮ ਦੇ ਬਚਨ ਕਹੇ ਸਨ, ਉਹ ਸੱਚ ਧਰਮ ਦੇ ਬਚਨ ਤੇ ਪਹਿਰਾ ਦਿੰਦਿਆਂ ਆਪਣਾ ਆਪ ਸ਼ਹੀਦ ਕਰਵਾਇਆ ਹੈ।
1: ਜੋ ਹਿੰਦੂ ਪਾਤਸ਼ਾਹੀ ਚਾਹੇ ਕੋਈ।
0: ਹੁਣ ਮਹਾਰਾਜ ਨੇ ਇੱਕ ਅਗਲੀ ਗੱਲ ਕੀਤੀ, ਕਹਿਣ ਲੱਗੇ ਜਿਹੜੇ ਹਿੰਦੂ ਧਰਮ ਦੇ ਰਖਵਾਲੇ ਸਨ, ਉਹ ਚਾਹੁੰਦੇ ਸਨ ਵੀ ਤੁਰਕਾਂ ਦਾ ਜ਼ੁਲਮ ਮਿਟ ਸਕੇ, ਪਰ ਸ਼ਹਾਦਤ ਦੇਣ ਨੂੰ ਕੋਈ ਸਮਰੱਥ ਨਹੀਂ ਸੀ। ਕਹਿਣ ਲੱਗੇ ਜੋ ਹਿੰਦੂ ਪਾਤਸ਼ਾਹੀ ਚਾਹੇ ਹੈ ਕੋਈ, ਹਿੰਦੂ ਚਾਹੁੰਦੇ ਜ਼ਰੂਰ ਨੇ ਕਿ ਸਾਨੂੰ ਪਾਤਸ਼ਾਹੀ ਮਿਲੇ, ਸਾਡਾ ਰਾਜ ਭਾਗ ਆ ਜਾਏ, ਤੁਰਕਾਂ ਦੇ ਜ਼ੁਲਮ ਤੋਂ ਖਹਿੜਾ ਛੁੱਟ ਜਾਏ।
1: ਸੀਸ ਦੀਏ ਬਿਨਾ ਫਿਰੇ ਨਾ ਸੋਈ।
0: ਪਰ ਗੁਰੂ ਜੀ ਨੇ ਮਾਨੋ ਬਚਨ ਕਹੇ ਸਨ ਵੀ ਭਲਿਓ, ਸ਼ਹਾਦਤ ਤੋਂ ਬਿਨਾਂ, ਸ਼ਹੀਦੀ ਤੋਂ ਬਿਨਾਂ ਇਹ ਜ਼ੁਲਮ ਦਾ ਨਾਸ਼ ਨਹੀਂ ਹੋਣਾ। ਮਹਾਰਾਜ ਜੀ ਨੇ ਇਹ ਬਚਨ ਆਖੇ ਪਰ ਉਹਨਾਂ ਵਿੱਚੋਂ ਕੋਈ ਸ਼ਹਾਦਤ ਦੇਣ ਵਾਸਤੇ ਤਿਆਰ ਨਹੀਂ ਸੀ। ਸਤਿਗੁਰੂ ਜੀ ਨੇ ਕਿਰਪਾ ਕਰਕੇ ਬਚਨ ਆਖੇ ਵੀ ਜੇ ਇਹ ਜ਼ੁਲਮ ਨੂੰ ਠੱਲ ਪਾਉਣੀ ਹੈ ਤੇ ਫਿਰ ਸ਼ਹਾਦਤਾਂ ਦੇਣੀਆਂ ਪੈਂਦੀਆਂ। ਮੈਂ ਫਿਰ ਇੱਕ ਬੇਨਤੀ ਤੁਹਾਨੂੰ ਰੋਕ ਕੇ ਕਹਿਣੀ ਚਾਹੁੰਦਾ। ਸਿਆਣੇ ਵਿਦਵਾਨਾਂ ਦੇ ਕਥਨ ਨੇ, ਮਾਂ ਪ੍ਰਸੂਤ ਦੀ ਪੀੜਾ ਵਿੱਚੋਂ ਨਾ ਨਿਕਲੇ ਉਹ ਗੋਦ ਵਿੱਚ ਆਪਣਾ ਬੱਚਾ ਲਾਲ ਨਹੀਂ ਖੜਾ ਸਕਦੀ। ਕੌਮਾਂ ਜੇ ਕਦੀ ਸ਼ਹਾਦਤਾਂ ਨਾ ਦੇਣ ਤੇ ਧਰਮ ਦੇ ਇਨਸਾਫ ਦੇ ਬੂਹੇ ਖੁੱਲੇ ਨਹੀਂ ਰਹਿ ਸਕਦੇ। ਅੱਜ ਵੀ ਸਾਡੇ ਵਿੱਚ ਕਈ ਇਹੋ ਜਿਹੇ ਮਨਮਤੀ ਲੋਕ ਨੇ ਜਿਹੜੇ ਸ਼ਬਦ ਵਰ ਦਿੰਦੇ ਨੇ, ਜਿਨ੍ਹਾਂ ਨੂੰ ਧਰਮ ਕਰਮ ਦੀ ਸਮਝ ਕੋਈ ਨਹੀਂ। ਸ਼ਹਾਦਤਾਂ ਦੀ ਕੀ ਲੋੜ ਸੀ? ਯਾਦ ਰੱਖੋ ਇਹ ਗੱਲ, ਜੇ ਸਿੱਖਾਂ ਨੇ ਜਾਂ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਨਾ ਦਿੱਤੀਆਂ ਹੁੰਦੀਆਂ ਤੇ ਜਿਹੜੀ ਜ਼ੁਬਾਨ ਤੋਂ ਤੁਸੀਂ ਸ਼ਬਦ ਕਹਿ ਰਹੇ ਹੋ, ਸ਼ਾਇਦ ਤੁਸੀਂ ਕਹਿਣ ਵਾਸਤੇ ਮਾਂ ਦੀ ਕੁੱਖ ਤੋਂ ਜੰਮਣਾ ਹੀ ਨਹੀਂ ਸੀ। ਸ਼ਹਾਦਤਾਂ ਦਿੱਤੀਆਂ ਕਰਨੀ ਵਾਲਿਆਂ ਨੇ, ਸ਼ਹੀਦੀਆਂ ਦਿੱਤੀਆਂ ਗੁਰੂ ਸਾਹਿਬਾਨਾਂ ਨੇ, ਤਾਂ ਕਰਕੇ ਇਸ ਮਨੁੱਖਤਾ ਨੂੰ ਸੁੱਖ ਦਾ ਸਾਹ ਆ ਰਿਹਾ, ਤਾਂ ਕਰਕੇ ਕਿਤੇ ਇਨਸਾਫ ਦੇ ਦਰਵਾਜ਼ੇ ਖੁੱਲੇ ਹੋਏ ਨੇ। ਇੱਥੇ ਇਹੀ ਬਚਨ ਵਰਤਿਆ, ਕਹਿਣ ਲੱਗੇ ਹਿੰਦੂ ਧਰਮ ਦੇ ਲੋਕ ਚਾਹੁੰਦੇ ਜ਼ਰੂਰ ਸਨ ਕਿ ਸਾਡੇ ਤੋਂ ਜ਼ੁਲਮ ਦਾ ਖਾਤਮਾ ਹੋ ਜਾਏ, ਜ਼ੁਲਮ ਨਾ ਹੋਵੇ, ਪਰ ਉਹ ਸ਼ਹਾਦਤ ਨਹੀਂ ਦੇ ਸਕੇ। ਮਹਾਰਾਜ ਜੀ ਨੇ ਬਚਨ ਕਹੇ ਸਨ, ਜੇ ਜ਼ੁਲਮ ਨੂੰ ਠੱਲ ਪਾਉਣੀ ਹੈ, ਸੀਸ ਦੀਏ ਬਿਨ ਫਿਰੈ ਨਾ ਸੋਈ, ਸੀਸ ਦੇਣ ਤੋਂ ਬਿਨਾਂ ਤੁਰਕਾਂ ਦਾ ਨਾਸ਼ ਨਹੀਂ ਹੋਣਾ, ਤਾਂ ਕਰਕੇ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ ਹਨ।
1: ਤਬ ਤੁਰਕ ਹਿੰਦੂ ਪਰ ਪਾਵੇ ਭਾਰ।
0: ਹੁਣ ਕਹਿੰਦੇ ਜਦੋਂ ਤੁਰਕ ਸਨ ਜਿਹੜੇ, ਉਹ ਜਦੋਂ ਹਿੰਦੂਆਂ ਤੇ ਭਾਰ ਪਾਉਂਦੇ ਸੀ, ਭਾਈ ਸਾਹਿਬ ਰਤਨ ਸਿੰਘ ਭੰਗੂ ਕਹਿ ਰਹੇ ਨੇ, ਭਾਰ ਪਾਉਣ ਦਾ ਭਾਵ ਜਦੋਂ ਤਸ਼ੱਦਦ ਕਰਦੇ ਸਨ ਉਹਨਾਂ ਤੇ, ਜ਼ੁਲਮ ਕਰਦੇ ਹਨ।
1: ਲਾਇਓ ਉਹਨਾਂ ਸਿਰ ਸੀਸ ਉਤਾਰਾ,
0: ਤੇ ਫਿਰ ਉਹ ਆਪ ਤੇ ਕੁਝ ਕਰ ਨਾ ਸਕੇ। ਗੁਰੂ ਜੀ ਦੇ ਚਰਨਾਂ ਵਿੱਚ ਆਏ ਵੀ ਮਹਾਰਾਜ, ਸਾਡੇ ਤੇ ਤੁਰਕਾਂ ਦਾ, ਔਰੰਗਜ਼ੇਬ ਵਰਗਿਆਂ ਦਾ ਬਹੁਤਾ ਭਾਰ ਹੈ, ਸਾਡੇ ਤਿਲਕ ਜੰਜੂ ਨੂੰ ਖਤਰਾ ਹੈ, ਸਾਡੇ ਧਾਰਮਿਕ ਸਥਾਨ, ਸਾਡੀ ਇੱਜ਼ਤ ਪੱਤ ਨੂੰ ਖਤਰਾ ਹੈ। ਗੁਰੂ ਜੀ ਨੇ ਸ਼ਰਨ ਆਏ ਹੋਏ ਉਹਨਾਂ ਹਿੰਦੂਆਂ ਦੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ, ਆਪਣਾ ਸੀਸ ਉਤਾਰ ਦਿੱਤਾ। ਲਾਇਓ ਉਹਨ ਸਿਰ ਸੀਸ ਉਤਾਰ, ਸੀਸ ਉਤਾਰਿਆ ਗੁਰੂ ਤੇਗ ਬਹਾਦਰ ਜੀ ਨੇ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਅੰਦਰ 3 ਸਿੱਖਾਂ ਦੇ ਸਮੇਤ ਸ਼ਹਾਦਤ ਦਾ ਜਾਮ ਪੀਤਾ ਹੈ।
1: ਸ੍ਰੀ ਗੁਰੂ ਅੰਗਦ ਕੋ ਕਹਿ ਗਏ,
0: ਗੁਰੂ ਨਾਨਕ ਸਾਹਿਬ ਮਾਨੋ ਗੁਰੂ ਅੰਗਦ ਸਾਹਿਬ ਨੂੰ ਵੀ ਇਹ ਬਚਨ ਕਹਿ ਕੇ ਗਏ ਸਨ। ਕੀ ਬਚਨ ਕਹਿ ਕੇ ਗਏ ਸਨ? ਕਿ ਜਦੋਂ ਕਿਤੇ ਹਾਕਮ ਬਿਰਤੀ ਦਾ ਬੰਦਾ ਜ਼ੁਲਮ ਕਰਦਾ ਹੈ ਤੇ ਗੁਰੂ ਅੰਗਦ ਸਾਹਿਬ ਨੂੰ ਸਮਝਾਇਆ ਸੀ ਮਾਨੋ ਗੁਰੂ ਨਾਨਕ ਸਾਹਿਬ ਜੀ ਨੇ, ਉਦੋਂ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ।
1: ਅੰਗਦ ਜੀ ਅਮਰਦਾਸ ਸਮਝੈ,
0: ਗੁਰੂ ਅੰਗਦ ਸਾਹਿਬ ਮਹਾਰਾਜ ਇਹੀ ਬਚਨ ਗੁਰੂ ਨਾਨਕ ਸਾਹਿਬ ਵਾਲਾ ਅੱਗੇ ਗੁਰੂ ਅਮਰਦਾਸ ਜੀ ਨੂੰ ਵੀ ਕਹਿ ਕੇ ਗਏ ਸਨ ਕਿ ਹੇ ਗੁਰੂ ਅਮਰਦਾਸ ਜੀ, ਇੱਕ ਪਾਸੇ ਜਦੋਂ ਜ਼ੁਲਮ ਕਰਨ ਵਾਲੀ ਧਿਰ ਹੋਵੇ ਤੇ ਫਿਰ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਧਰਮੀਆਂ ਨੂੰ ਆਪਾਂ ਕੁਰਬਾਨ ਕਰਨਾ ਪੈਂਦਾ ਹੈ।
1: ਅਮਰਦਾਸ ਰਾਮਦਾਸ ਕਹਿਓ,
0: ਇਹੀ ਬਚਨ ਗੁਰੂ ਅਮਰਦਾਸ ਜੀ ਨੇ, ਭਾਈ ਸਾਹਿਬ ਕਹਿੰਦੇ ਨੇ ਗੁਰੂ ਰਾਮਦਾਸ ਜੀ ਨੂੰ ਵੀ ਆਖਿਆ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ, ਜਦੋਂ ਕਿਤੇ ਜ਼ੁਲਮ ਨੂੰ ਠੱਲ ਪਾਉਣੀ ਹੋਵੇ ਧਰਮੀਆਂ ਨੂੰ ਆਪਾਂ ਕੁਰਬਾਨ ਕਰਨਾ ਪੈਂਦਾ ਹੈ।
1: ਸ੍ਰੀ ਅਰਜਨ ਸਿਰ ਉੱਪਰ ਸਹਿਓ,
0: ਤੇ ਗੁਰੂ ਅਰਜਨ ਸਾਹਿਬ ਵੇਲੇ ਭਾਈ ਸਾਹਿਬ ਕਹਿੰਦੇ ਸਮਾਂ ਬਣ ਗਿਆ। ਕੀ ਸਮਾਂ ਬਣ ਗਿਆ? ਸ਼ਹਾਦਤ ਦਾ। ਤੇ ਗੁਰੂ ਅਰਜਨ ਸਾਹਿਬ ਨੇ ਤੇ ਸਾਰਾ ਸਮਾਂ ਸ਼ਹਾਦਤ ਦਾ ਆਪਣੇ ਜੀਵਨ ਤੇ ਹੰਢਾਇਆ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਹਿ ਰਿਹਾ, ਇਹ ਪ੍ਰਸੰਗ ਦੂਰ ਨਹੀਂ ਜਾ ਰਿਹਾ ਭਾਈ ਤਾਰੂ ਸਿੰਘ ਜੀ ਦੀ ਗਾਥਾ ਤੋਂ, ਇਹ ਪ੍ਰਸੰਗ ਇੱਥੇ ਚੱਲ ਰਿਹਾ। ਆਪਣੀ ਸੁਰਤ ਵਿੱਚ ਰੱਖੋ ਕਿ ਜਦੋਂ ਪੰਡਾਣੇ ਦੇ ਸਿੱਖ ਕਹਿੰਦੇ ਨੇ ਵੀ ਅਸੀਂ ਹਮਲਾਵਰ ਹੋ ਕੇ ਤੇ ਇਹਨਾਂ ਤੁਰਕਾਂ ਤੋਂ ਤੁਹਾਨੂੰ ਛੁਡਾ ਲੈਂਦੇ ਹਾਂ, ਭਾਈ ਤਾਰੂ ਸਿੰਘ ਦੀ ਇਹ ਗੁਰੂ ਗਾਥਾ ਆਮ ਜਿਹੜੇ ਪਿੰਡ ਦੇ ਉਹ ਸਿੱਖ ਸਨ ਉਹਨਾਂ ਲੋਕਾਂ ਨੂੰ ਸਮਝਾ ਰਹੇ ਨੇ ਕਿ ਨਹੀਂ, ਮੈਂ ਸ਼ਹਾਦਤ ਤੋਂ ਨਹੀਂ ਘਬਰਾਉਂਦਾ, ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ, ਇਵੇਂ ਇਵੇਂ ਬਚਨ ਗੁਰੂ ਸਾਹਿਬਾਨਾਂ ਨੇ ਬਾਕੀ ਗੁਰੂ ਸਾਹਿਬਾਨਾਂ ਨੂੰ ਕਹੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਤੇ ਆਖਰ ਉਹ ਵਕਤ ਬਣ ਗਿਆ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਹੱਕ ਸੱਚ ਧਰਮ ਲਈ ਅਣਖ ਤੇ ਇੱਜ਼ਤ ਨਾਲ ਲੋਕੀ ਆਪਣਾ ਜੀਵਨ ਗੁਜ਼ਾਰ ਸਕਣ, ਸ਼ਹਾਦਤ ਦੇ ਕੇ ਆਪਣੇ ਸਰੀਰ ਤੇ ਇਹ ਸ਼ਹਾਦਤ ਸਹੀ ਹੈ।
1: ਹਰਗੋਬਿੰਦ ਉਹ ਸ੍ਰੀ ਹਰਿ ਰਾਏ।
0: ਅੱਗੇ ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਏ ਸਾਹਿਬ ਜੀ ਨੇ ਵੀ ਇਹ ਆਪਣੇ ਜੀਵਨ ਵਿੱਚ ਰੱਖਿਆ ਕਿ ਜਦੋਂ ਲੋੜ ਪਈ ਤੇ ਫਿਰ ਜ਼ੁਲਮ ਦਾ ਮੁਕਾਬਲਾ ਕੀਤਾ। ਮੈਂ ਬੇਨਤੀ ਕਰਾਂ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦਾ ਅੱਜ ਗੁਰਗੱਦੀ ਦਿਵਸ ਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਗੱਦੀ 1606 ਈਸਵੀ ਅੰਦਰ ਬਾਬਾ ਬੁੱਢਾ ਜੀ ਨੇ, ਮਹਾਨ ਆਤਮਾ ਮਹਾਨ ਗੁਰਸਿੱਖ ਨੇ, ਸਾਰੀ ਮਰਿਆਦਾ ਨਿਭਾ ਕੇ ਤੇ ਗੁਰਗੱਦੀ ਦੀ ਦਾਤ ਉਹ ਸਾਰੀ ਸੇਵਾ ਨਿਭਾਈ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ 1609 ਵਿੱਚ ਸਿਰਜਣਾ ਕੀਤੀ। ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਚਾਰ ਜੰਗ ਲੜੇ ਜ਼ੁਲਮ ਦੇ ਵਿਰੁੱਧ ਤੇ ਉਹ ਚਾਰੋਂ ਦੇ ਚਾਰੋਂ ਜੰਗ ਜਿੱਤੇ। ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤਿਆ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਇਹੋ ਜਿਹੇ ਮਹਾਨ ਸੂਰਮੇ ਨੇ ਜਿਨ੍ਹਾਂ ਨੇ ਵਕਤੀ ਹੁਕਮਰਾਨਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਠੱਲ ਪਾਈ। ਮਹਾਰਾਜ ਪਰਉਪਕਾਰੀ ਸੁਭਾਅ ਦੇ ਮਾਲਕ ਨੇ ਬੇਅੰਤ ਸੰਗਤਾਂ ਨੂੰ ਉਪਦੇਸ਼ ਬਖਸ਼ਿਆ। ਇੱਥੇ ਭਾਈ ਰਤਨ ਸਿੰਘ ਪੰਗੂ ਜੀ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਸਿੱਖਾਂ ਨੂੰ ਕਹਿੰਦੇ ਨੇ, ਭਾਈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ ਵੀ ਹਰ ਵੇਲੇ ਜ਼ੁਲਮ ਦੇ ਵਿਰੁੱਧ ਤਿਆਰ ਵਰ ਤਿਆਰ ਰਹਿੰਦੇ ਸਨ।
1: ਪਣੀਨਾ ਬਿੱਦ ਬੈ ਰਹਿ ਤਕਾਏ।
0: ਉਹ ਵੱਖਰੀ ਗੱਲ ਹੈ ਕਿ ਉਦੋਂ ਸ਼ਹਾਦਤ ਦੀ ਬਿੱਦ ਨਾ ਬਣੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ, ਫਿਰ 6ਵੇਂ 7ਵੇਂ ਪਾਤਸ਼ਾਹ ਵੇਲੇ 8ਵੇਂ ਪਾਤਸ਼ਾਹ ਵੇਲੇ ਉਹ ਸ਼ਹਾਦਤ ਦਾ ਸਮਾਂ ਨਾ ਬਣ ਸਕਿਆ, ਉਹ ਵੱਖਰੀ ਗੱਲ ਹੈ। ਪਰ ਸਤਿਗੁਰੂ ਵੀ ਕਦੀ ਸ਼ਹਾਦਤ ਤੋਂ ਪਿੱਛੇ ਨਹੀਂ ਹਟੇ, ਭਾਵ ਜ਼ੁਲਮ ਦੇ ਵਿਰੁੱਧ ਹਮੇਸ਼ਾ ਡਟ ਕੇ ਰਹੇ ਹਨ।
1: ਹਰੀ ਕ੍ਰਿਸ਼ਨ ਪੜੇ ਦਿੱਲੀ ਗਏ।
0: ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜੀ ਮਹਾਰਾਜ ਵੀ ਦਿੱਲੀ ਦੀ ਧਰਤੀ ਤੇ ਜਿੱਥੇ ਔਰੰਗਜ਼ੇਬ ਪਾਪੀ ਰਹਿੰਦਾ ਉੱਥੇ ਮਹਾਰਾਜ ਗਏ ਸਨ।
1: ਤੁਰਕਨ ਬਦੀ ਲਗਾਵਤ ਪੈ।
0: ਮਹਾਰਾਜ ਜੀ ਨੇ ਵੀ ਉੱਥੇ ਔਰੰਗਜ਼ੇਬ ਦਾ ਜ਼ੁਲਮ ਰੋਕਿਆ, ਉੱਥੋਂ ਦੇ ਜਿਹੜੇ ਲੋਕ ਚੇਚਕ ਦੀ ਬਿਮਾਰੀ ਫੈਲੀ ਉਹਨਾਂ ਦੀਨ ਦੁਖੀਆਂ ਦਾ ਦੁੱਖ ਦੂਰ ਕਰਕੇ ਮਹਾਰਾਜ ਜੀ ਨੇ

0: ਗੁਰੂ ਨਾਨਕ ਸਾਹਿਬ ਵਾਲਾ ਬਚਨ ਕਿ ਜ਼ੁਲਮ ਦੇ ਵਿਰੁੱਧ ਧਰਮੀਆਂ ਨੂੰ ਆਪਾਂ ਕੁਰਬਾਨ ਕਰਨਾ ਪੈਂਦਾ, ਇਹ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕਮਾਇਆ ਹੈ।
1: ਆਪ ਜੈ ਦਿੱਲੀ ਖਈ ਤੁਰਕਨ ਕੇ ਤਲਵਾਰ।
0: ਮਹਾਰਾਜ ਖੁਦ ਦਿੱਲੀ ਜਾ ਕੇ ਤੇ ਔਰੰਗਜ਼ੇਬ ਵਰਗਿਆਂ ਦੇ ਜ਼ੁਲਮ ਦੇ ਵਿਰੁੱਧ ਸ਼ਹਾਦਤ ਦਿੰਦੇ ਹਨ ਤਲਵਾਰ ਦੇ ਨਾਲ। ਸਤਿਗੁਰੂ ਮਹਾਰਾਜ ਜੀ ਆਪਣਾ ਸ਼ੀਸ਼ ਹੈ ਜਿਹੜਾ ਉਹ ਧੜ ਤੋਂ ਜੁਦਾ ਕਰਵਾ ਕੇ ਸ਼ਹਾਦਤ ਦਿੰਦੇ ਹਨ।
1: ਚੁਪਈ ਤਿਮ ਸਤਿਗੁਰ ਗੋਬਿੰਦ ਸਿੰਘ ਸੂਰੇ।
0: ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਵੀ ਮਹਾਨ ਸੂਰਮੇ ਹਨ, ਜ਼ੁਲਮ ਦੇ ਵਿਰੁੱਧ ਅੜ ਖਲੋਣ ਵਾਲੇ ਹਨ।
1: ਬਚਨ ਕੀ ਹੈ ਗੁਰੂ ਨਾਨਕ ਪੂਰੇ।
0: ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੂੰ ਕਮਾ ਕੇ ਮਹਾਰਾਜ ਕਹਿਣ ਲੱਗੇ ਜ਼ੁਲਮ ਵਾਲਿਆਂ ਦੇ ਵਿਰੁੱਧ 14 ਜੰਗ ਲੜੇ ਨੇ। ਮਹਾਰਾਜ ਜੀ ਨੇ ਵੀ ਕਿਰਪਾ ਕੀਤੀ, ਦਸਵੇਂ ਪਾਤਸ਼ਾਹ ਵੀ ਮਹਾਨ ਸੂਰਮੇ ਹਨ।
1: ਸਨ ਪਰਿਵਾਰ ਦੇ ਲਵਾਈ
0: ਸਮੇਤ ਆਪਣੇ ਪਰਿਵਾਰ ਉਹਨਾਂ ਨੇ ਕੁਰਬਾਨ ਕਰ ਦਿੱਤਾ ਹੈ।
1: ਗੁਰੂ ਨਾਨਕ ਬਚ ਗਏ ਬਿਕਾਈ।
0: ਮਾਨੋ ਗੁਰੂ ਨਾਨਕ ਸਾਹਿਬ ਜੀ ਤੇ ਬਚਨਾਂ ਤੇ ਆਪਾਂ ਕੁਰਬਾਨ ਕਰ ਦਿੱਤਾ, ਆਪ ਵਿਕ ਗਏ, ਪਹਿਰਾ ਦੇ ਦਿੱਤਾ ਹੈ ਗੁਰੂ ਕਲਗੀਧਰ ਮਹਾਰਾਜ ਜੀ ਨੇ।
1: ਪੁੱਤਰ ਚੰਡੀ ਕੀ ਭੇਟ ਚੜਾਏ।
0: ਆਪਣੇ ਪੁੱਤਰਾਂ ਨੂੰ ਦੋ ਵੱਡੇ ਸਪੁੱਤਰ ਨੇ ਜਿਹੜੇ ਚੰਡੀ ਕੀ ਭੇਟ ਚੜਾਏ, ਭਾਵ ਉਹਨਾਂ ਨੂੰ ਕਿਰਪਾਨ ਦੇ ਨਾਲ ਸ਼ਸਤਰਾਂ ਦਾ ਵਾਰ ਸਿਹਾ ਹੈ।
1: ਤੁਰਕਣ ਸਿਰ ਬੁਰੀਆਈ ਲਾਏ।
0: ਚਾਰੋਂ ਪੁੱਤਰਾਂ ਦੀ ਜਿਹੜੀ ਸ਼ਹਾਦਤ ਹੈ ਉਹ ਤੁਰਕਾਂ ਦੇ ਜ਼ੁਲਮ ਦੇ ਵਿਰੁੱਧ ਹੈ।
1: ਅਗੇ ਬੰਸ ਅਗੇ ਬੰਸ ਰਹਾਈ।
0: ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਇਹ ਵੀ ਆਪਣੇ ਮਨ ਵਿੱਚ ਕੋਈ ਖਿਆਲ ਨਹੀਂ ਪੈਦਾ ਕੀਤਾ ਵੀ ਮੈਂ ਚਾਰੇ ਪੁੱਤਰਾਂ ਵਿੱਚੋਂ ਇੱਕ ਰੱਖ ਲਵਾਂ, ਮੇਰੀ ਅੰਸ਼ ਬੰਸ਼ ਰਹਿ ਜਾਏਗੀ। ਭਾਈ ਤਾਰੂ ਸਿੰਘ ਜੀ ਇਹ ਸਿੱਖਾਂ ਨੂੰ ਗੱਲ ਸਮਝਾ ਰਹੇ ਨੇ। ਰਤਨ ਸਿੰਘ ਭੰਗੂ ਭਾਈ ਸਾਹਿਬ ਕਹਿੰਦੇ ਨੇ ਕਿ ਅਕੇ ਵੰਸ਼ ਅਕੇ ਅੰਸ਼ ਰਹਾਈ। ਗੁਰੂ ਜੀ ਨੇ ਆਪਣੀ ਅੰਸ਼ ਵੰਸ਼ ਰੱਖਣ ਦਾ ਵੀ ਕੋਈ ਖਿਆਲ ਨਹੀਂ ਪੈਦਾ ਕੀਤਾ ਸੀ।
1: ਇੱਕ ਮਿਆਨ ਛੋਰੀ ਦੋ ਨੇ ਸਮਾਈ।
0: ਕਿਉਂਕਿ ਸਾਹਿਬ ਨੂੰ ਇਹ ਗੱਲ ਪਤਾ ਸੀ ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਇੱਕੋ ਹੀ ਕਰਮ ਹੋ ਸਕਦਾ ਜਾਂ ਜ਼ੁਲਮ ਨੂੰ ਠੱਲ ਪਾਈ ਜਾ ਸਕਦੀ ਹੈ ਜਾਂ ਆਪਣਾ ਪਰਿਵਾਰ ਆਪਣੇ ਸਾਹਿਬਜ਼ਾਦੇ ਬਚਾਏ ਜਾ ਸਕਦੇ ਹਨ।
1: ਇੱਕ ਤਖਤ ਦੋ ਬਹਿਨ ਰੂਪ।
0: ਜਿਵੇਂ ਇੱਕ ਤਖਤ ਤੇ ਦੋ ਰਾਜੇ ਨਹੀਂ ਬਹਿ ਸਕਦੇ, ਇੱਕ ਤਖਤ ਦਾ ਹੁਕਮਰਾਨ ਇੱਕੋ ਹੀ ਰਾਜਾ ਹੁੰਦਾ ਹੈ।
1: ਕਲਯੁਗ ਪਵੇ ਨਾ ਦੋਈ ਅਨੂਪ।
0: ਇਸੇ ਤਰ੍ਹਾਂ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਭਾਈ ਸਾਹਿਬ ਕਹਿੰਦੇ ਨੇ ਗੁਰੂ ਜੀ ਨੇ ਆਪਣਾ ਪਰਿਵਾਰ ਜ਼ੁਲਮ ਦੇ ਵਿਰੁੱਧ ਕੁਰਬਾਨ ਕੀਤਾ ਹੈ।
1: ਤਬ ਸਿੱਖਾਂ ਨੇ ਇਹ ਬਾਤ ਪੁੱਛੀ।
0: ਫਿਰ ਉਹਨਾਂ ਸਿੱਖਾਂ ਨੇ ਜਿਹੜੇ ਭਾਈ ਤਾਰੂ ਸਿੰਘ ਕੋਲ ਪੜਾਣੇ ਪਿੰਡ ਦੇ ਆਏ ਨੇ, ਇਹ ਸਾਰੀ ਬਾਤ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਨੂੰ ਦੱਸੀ ਹੈ।
1: ਕਿਮ ਗੁਰ ਸੀਸ ਲਗਾਵਣ ਠਈ।
0: ਕਿਵੇਂ ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਆਪਾ ਕੁਰਬਾਨ ਕੀਤਾ, ਸਿੱਖ ਕੁਰਬਾਨ ਕੀਤੇ, ਪਰਿਵਾਰ ਕੁਰਬਾਨ ਕੀਤਾ ਹੈ।
1: ਦੋਹਰਾ ਤਾਰੂ ਸਿੰਘ ਉੱਤਰ ਦਿਓ ਸਤਿਗੁਰ ਮੁਖੋਂ ਫਰਮਾਏ।
0: ਫਿਰ ਹੋਰ ਜਦੋਂ ਆਈ ਹੋਈ ਸੰਗਤ ਨੇ ਕਹਿ ਲੋ ਸਿੱਖਾਂ ਨੇ ਸਵਾਲ ਪੁੱਛੇ ਤੇ ਫਿਰ ਭਾਈ ਤਾਰੂ ਸਿੰਘ ਜੀ ਹੋਰ ਵੀ ਕੁਝ ਆਪਣੇ ਮੁਖ ਤੋਂ ਬਚਨ ਫਰਮਾਉਂਦੇ ਹਨ।
1: ਸੋ ਫਰਮਾਇਓ ਕਿ ਮਿਟੈ ਲਿਖਿਓ ਗਇਓ ਦਰਗਾਹੇ।
0: ਕਹਿਣ ਲੱਗੇ ਹੇ ਗੁਰੂ ਕੇ ਸਿੱਖੋ, ਜੋ ਦਰਗਾਹ ਵਿੱਚੋਂ ਮੱਥੇ ਦਾ ਲੇਖ ਲਿਖਿਆ ਹੁੰਦਾ ਸਾਡੇ ਸਤਿਗੁਰੂ ਸਾਹਿਬਾਨ ਕਹਿੰਦੇ ਨੇ ਉਹ ਕਦੀ ਮਿਟਦਾ ਨਹੀਂ ਹੈ।
1: ਸਿੱਖਣ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ।
0: ਗੁਰੂ ਸਾਹਿਬਾਨਾਂ ਨੇ ਵੀ ਆਪਣੇ ਸੀਸ, ਆਪਣੇ ਪਰਿਵਾਰ, ਆਪਣੇ ਗੁਰਸਿੱਖਾਂ ਨੂੰ ਸਿੱਖਾਂ ਦੀ ਚੜ੍ਹਦੀ ਕਲਾ ਲਈ ਇੱਕ ਬਚਨ ਪੜ੍ਹਦੇ ਹਾਂ ਆਪਾਂ। ਦਸਵੇਂ ਪਾਤਸ਼ਾਹ ਨੇ ਕਿਹਾ ਸੀ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਕਿ ਇਹ ਪੰਥ ਵਸਦਾ ਰਹੇ, ਇਹ ਭਲੇ ਪੁਰਖਾਂ ਦੀ ਚੜ੍ਹਦੀ ਕਲਾ ਹੋਵੇ। ਜਾਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਚੌਪੀ ਸਾਹਿਬ ਅੰਦਰ, ਨਿਤ ਦਿਹਾੜੇ ਸੁਖੀ ਵਸੈ ਮੋਰੋ ਪਰਿਵਾਰਾ। ਹੁਣ ਮਹਾਰਾਜ ਨੂੰ ਪੁੱਛੋ ਵੀ ਸਤਿਗੁਰੂ ਤੁਹਾਡਾ ਪਰਿਵਾਰ ਤੇ ਸ਼ਹੀਦ ਹੋ ਗਿਆ, ਤੁਸੀਂ ਕਿਸ ਪਰਿਵਾਰ ਦੀ ਗੱਲ ਕਰਦੇ ਹੋ? ਤਾਂ ਅੱਗੇ ਬਚਨ ਵਰਤਿਆ ਸੇਵਕ ਸਿੱਖ ਸਬੈ ਕਰਤਾਰਾ, ਇਹ ਜਿਹੜੇ ਮੇਰੇ ਸੇਵਕ ਨੇ ਜਿਹੜੇ ਸਿੱਖ ਨੇ ਇਹ ਸੁਖੀ ਵਸਦੇ ਰਹਿਣ। ਇੱਥੇ ਭਾਈ ਤਾਰੂ ਸਿੰਘ ਜੀ ਨੇ ਬਚਨ ਵਰਤਿਆ, ਕਹਿਣ ਲੱਗੇ ਸਿੱਖਣ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ, ਜ਼ੁਲਮ ਦਾ ਨਾਸ਼ ਹੋ ਸਕੇ, ਗੁਰੂ ਨਾਨਕ ਨਾਮ ਲੇਵ ਸਿੱਖਾਂ ਦਾ ਭਲਾ ਹੋ ਸਕੇ। ਤਾਂ ਕਰਕੇ ਸਤਿਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ, ਤਾਂ ਕਰਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਤਾਂ ਕਰਕੇ ਗੁਰੂ ਕੇ ਪੁੱਤਰਾਂ ਨੇ ਸ਼ਹਾਦਤਾਂ ਦਿੱਤੀਆਂ ਹਨ।
1: ਸੋ ਸਿੱਖ ਹਮ ਉਸ ਗੁਰੂ ਕੇ ਕਿਮ ਰੱਖੇ ਸੀਸ ਬਚਾਏ।
0: ਭਾਈ ਤਾਰੂ ਸਿੰਘ ਕਹਿੰਦੇ ਨੇ ਭਾਈ ਅਸੀਂ ਵੀ ਇਹੋ ਜਿਹੇ ਸਤਿਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਏਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ, ਤਾਂ ਅਸੀਂ ਆਪਣਾ ਆਪ ਬਚਾ ਕੇ ਕਿਵੇਂ ਰੱਖ ਸਕਦੇ ਹਾਂ? ਭਾਵ ਜਿਹੜੇ ਤੁਹਾਡੇ ਮਨਾਂ ਵਿੱਚ ਖਿਆਲ ਨੇ ਵੀ ਇਹਨਾਂ ਤੁਰਕਾਂ ਤੇ ਹਮਲਾ ਕਰਕੇ ਸਿਪਾਹੀਆਂ ਤੇ ਐਦੀਆਂ ਤੇ ਮੈਨੂੰ ਛੁਡਾ ਕੇ ਆਪਾਂ ਕਿਸੇ ਹੋਰ ਪਾਸੇ ਨਿਕਲ ਜਾਂਦੇ, ਨਹੀਂ ਅਸੀਂ ਇਸ ਮੌਤ ਦਾ ਭੈ ਨਹੀਂ ਮੰਨਦੇ। ਗੁਰਬਾਣੀ ਨੇ ਇੱਕ ਬਚਨ ਵਰਤਿਆ ਜਿਨ੍ਹਾਂ ਨੇ ਨਿਰਭਉ ਪਰਮਾਤਮਾ ਨੂੰ ਜਪਿਆ, ਬਾਣੀ ਨੇ ਵਚਨ ਕਿਹਾ ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਦੇ ਅੰਤਰ ਆਤਮੇ ਦਾ ਭੈ ਮਿਟ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਹੋਰ ਬਚਨ ਵੀ ਕਿਹਾ, ਕਹਿਣ ਲੱਗੇ ਡੱਡੈ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ। ਕਹਿਣ ਲੱਗੇ ਜੇ ਗੁਰੂ ਦੀ ਕਿਰਪਾ ਵਰਤ ਜਾਏ, ਇੱਕ ਡਰ ਪੈਦਾ ਹੋ ਜਾਏ ਗੁਰੂ ਵਾਲਾ ਤੇ ਬਾਕੀ ਡਰ ਸੰਸਾਰ ਦੇ ਬਿਣਸ ਜਾਂਦੇ ਹਨ। ਭਾਈ ਤਾਰੂ ਸਿੰਘ ਕਹਿਣ ਲੱਗੇ ਅਸੀਂ ਕਿਸ ਤਰ੍ਹਾਂ ਅਸੀਂ ਆਪਣਾ ਆਪ ਬਚਾਵਾਂਗੇ? ਭਾਵ ਨਹੀਂ ਬਚਾਵਾਂਗੇ, ਸ਼ਹਾਦਤ ਦਾ ਜਾਮ ਪੀ ਜਾਵਾਂਗੇ।
1: ਚੁਪਈ ਤਬ ਸੰਗਤ ਸੁਣ ਅਚਰਜ ਭਈ,
0: ਇਹ ਸਾਰੀ ਗੱਲ ਸੁਣ ਕੇ ਸੰਗਤ ਬਹੁਤ ਅਚਰਜ ਹੋ ਗਈ।
1: ਕੌਣ ਵਕਤ ਗੁਰ ਗਏ ਬਿਕਈ,
0: ਕਿ ਕਿਵੇਂ ਭਾਈ ਤਾਰੂ ਸਿੰਘ ਸਿਦਕ ਵਿੱਚ ਪੱਕੇ ਹਨ, ਗੁਰੂ ਲਈ ਆਪਾਂ ਕੁਰਬਾਨ ਕਰਨ ਵਾਲੇ ਹਨ।
1: ਕੌਣ ਉੜਕ ਗੁਰ ਨਾਨਕ ਆਈ,
0: ਇਹ ਸਾਰੇ ਬਚਨ ਵੀ ਕਿਵੇਂ ਗੁਰੂ ਨਾਨਕ ਸਾਹਿਬ ਵੇਲੇ ਤੋਂ ਜ਼ੁਲਮ ਦੇ ਵਿਰੁੱਧ ਸ਼ਹਾਦਤਾਂ ਦਾ ਦੌਰ ਚੱਲ ਰਿਹਾ, ਭਾਵ ਜ਼ੁਲਮ ਦੇ ਵਿਰੁੱਧ ਅੜਿਆ ਜਾ ਰਿਹਾ ਹੈ।
1: ਕਰਕੇ ਪਾਵੈ ਦੇ ਸੁਣਾਈ,
0: ਭਾਈ ਤਾਰੂ ਸਿੰਘ ਜੀ ਨੇ ਸਾਰੀ ਗਾਥਾ ਇਹਨਾਂ ਸਿੱਖਾਂ ਨੂੰ ਸੁਣਾਈ ਹੈ।
1: ਕਿਸੇ ਬਸ ਕੀ ਨੈ ਥੋੜ ਲੋੜ,
0: ਜਦੋਂ ਸਿੱਖ ਗੁਰੂ ਦਾ ਪੱਲਾ ਪਕੜ ਕੇ ਤੁਰਦਾ ਉਹਨੂੰ ਕਿਸੇ ਤਿਰ ਦੀ ਕਿਸੇ ਵਸਤੂ ਦੀ ਥੋੜ ਨਹੀਂ ਰਹਿੰਦੀ, ਕੋਈ ਲੋੜ ਨਹੀਂ ਰਹਿੰਦੀ ਹੈ।
1: ਤਜੀ ਪਤਸ਼ਾਹੀ ਉਹਨੇ ਕਰੋੜਾ,
0: ਸਿੱਖਾਂ ਨੇ ਤੇ ਬਖਤੀ ਪਾਤਸ਼ਾਹੀਆਂ ਵੀ ਠੁਕਰਾ ਕੇ ਤੇ ਉਹਨਾਂ ਨੇ ਗੁਰੂ ਆਸਰੇ ਆਪਣੇ ਜੀਵਨ ਦੇ ਦਿਨ ਜਿਉਏ ਹਨ।
1: ਰਿੱਧ ਸਿੱਧ ਸਭ ਹਾਜ਼ਰ ਰਹੇ,
0: ਰਿੱਧੀਆਂ ਸਿੱਧੀਆਂ ਸਾਰੀਆਂ ਗੁਰੂ ਕੇ ਸਿੱਖਾਂ ਵਿੱਚ ਹਾਜ਼ਰ ਰਹਿੰਦੀਆਂ ਹਨ।
1: ਮੁਖ ਮੈਂ ਸਦਾ ਸੁਰਸਤੀ ਬਹਿ,
0: ਮਾਨੋ ਸਿੱਖਾਂ ਦੇ ਕਰਨੀ ਵਾਲੇ ਗੁਰਸਿੱਖਾਂ ਦੀ ਰਸਨਾ ਤੇ ਸਰਸਵਤੀ, ਭਾਵ ਉਹਨਾਂ ਦੇ ਮਿੱਠੇ ਬੋਲ ਵੀ ਮਨੁੱਖਤਾ ਦਾ ਭਲਾ ਕਰਦੇ ਹਨ।
1: ਅਕਾਲ ਪੁਰਖ ਆਪ ਕਰੇ ਸਹਾਇ,
0: ਅਕਾਲ ਪੁਰਖ ਆਪ ਸਿੱਖਾਂ ਦਾ ਸਹਾਈ ਹੁੰਦਾ ਹੈ।
1: ਅੰਨ ਦੇਵ ਆਪ ਲੰਗਰ ਵਰਤਾਏ,
0: ਆਪ ਵੀ ਵਿੱਚ ਵਰਤ ਕੇ ਸਿੱਖਾਂ ਲਈ ਰਿਜਕ ਪਹੁੰਚਾ ਦਿੰਦਾ ਹੈ।
1: ਕਯੋ ਭੰਡਾਰੀ ਕੁਬੇਰ ਸੁਆਈ,
0: ਲੋਕ ਕੁਬੇਰ ਦੇਵਤਾ ਮੰਨਦੇ ਆ, ਭੰਡਾਰੀ ਧਨ ਦੇਣ ਵਾਲਾ, ਪਰ ਸਿੱਖਾਂ ਲਈ ਗੁਰੂ ਦਾ ਸ਼ਬਦ ਹੀ ਕੁਬੇਰ ਦੀ ਤਰ੍ਹਾਂ ਹੈ।
1: ਸੁਰਤਰ ਸੁਰਸਰ ਪੀ ਰਹਿ ਸਦਾਈ,
0: ਸਿੱਖਾਂ ਦੇ ਨੇੜੇ ਮਾਨੋ ਸਾਰੀਆਂ ਬਖਸ਼ਿਸ਼ਾਂ ਢੁਕਦੀਆਂ ਹਨ।
1: ਤਬ ਤਾਰੂ ਸਿੰਘ ਉੱਤਰ ਕਹਿ,
0: ਫਿਰ ਭਾਈ ਤਾਰੂ ਸਿੰਘ ਨੇ ਪੜਾਣੇ ਦੇ ਆਏ ਹੋਏ ਸਿੱਖਾਂ ਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।
1: ਆਪਣੀ ਗੱਤ ਗੁਰ ਆਪੇ ਲਹਿ,
0: ਆਪਣੀ ਗੱਤ ਵਿੱਚ ਗੁਰੂ ਆਪ ਹੀ ਜਾਣਦਾ ਹੈ।
1: ਨਹੀਂ ਅੰਤ ਕਛ ਪਾਇਆ ਜਾਏ,
0: ਗੁਰੂ ਦੀਆਂ ਬਖਸ਼ਿਸ਼ਾਂ ਦਾ ਗੁਰੂ ਦੀਆਂ ਰਹਿਮਤਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
1: ਉਨਕੇ ਭੇਦ ਹੈ ਉਨਹੀਂ ਪਾਏ,
0: ਗੁਰੂ ਜੀ ਦਾ ਜਿਹੜਾ ਭੇਦ ਹੈ, ਗੁਰੂ ਜੀ ਦੀ ਜਿਹੜੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ, ਉਹ ਗੁਰੂ ਜੀ ਆਪ ਹੀ ਜਾਣਦੇ ਹਨ। ਇਸ ਤਰ੍ਹਾਂ ਪੜਾਣੇ ਦੀ ਆਈ ਹੋਈ ਸੰਗਤ ਨੂੰ ਜਦੋਂ ਤੁਰਕਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਪਕੜਿਆ ਤੇ ਉਹ ਸਾਰਾ ਵਰਤਾਰਾ ਵੀ ਸਾਨੂੰ ਸ਼ਹੀਦੀ ਦਾ ਭੈ ਕੋਈ ਨਹੀਂ, ਸਾਰੀ ਗੱਲਬਾਤ ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਕਿਵੇਂ ਇਹਨਾਂ ਜ਼ੁਲਮ ਦੇ ਵਿਰੁੱਧ ਖਾਲਸਾ ਅੜ ਖਲੋਂਦਾ, ਉਹ ਸਾਰਾ ਵਾਰਤਾ ਸਮਝਾਈ ਹੈ। ਕੱਲ ਨੂੰ ਭਾਈ ਸਾਹਿਬ ਅੱਗੇ ਹੋਰ ਕੁਛ ਗਥਾਵਾਂ ਕਹਿਣਗੇ ਬਾਬਰ ਵੇਲੇ ਦੀਆਂ, ਫਿਰ ਜਾ ਕੇ ਉਹ ਜਿਹੜਾ ਸ਼ਹੀਦੀ ਪ੍ਰਸੰਗ ਹੈ ਅੱਗੇ ਜਾ ਕੇ ਆਏਗਾ। ਗੁਰੂ ਰਹਿਮਤ ਕਰੇ ਅਸੀਂ ਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ, ਗੁਰਬਾਣੀ ਪੜ੍ਹੀਏ, ਨਿਤਨੇਮੀ ਬਣੀਏ, ਸੇਵਾ ਸਿਮਰਨ ਕਰੀਏ, ਤਾਂ ਜੋ ਸਾਡੇ ਜੀਵਨ ਦਾ ਭਲਾ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਆਓ ਅੱਗੇ ਢਾਡੀ ਸਿੰਘਾਂ ਪਾਸੋਂ ਆਪ ਜੀ ਸ਼ਹੀਦੀ ਵਾਰਾਂ ਕਈ ਰੋਜ਼ਾਂ ਤੋਂ ਸ਼ਰਵਣ ਕਰ ਲਿਓ। ਗੁਰੂ ਇਤਿਹਾਸ ਬੜੀ ਭੈ ਭਾਵਨੀ ਨਾਲ, ਸ਼ਰਧਾ ਭਾਵਨਾ ਦੇ ਨਾਲ, ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਵੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੀ ਢਾਡੀ ਪਰੰਪਰਾ ਭਾਈ ਨੱਥਾ ਜੀ ਤੇ ਭਾਈ ਬਦੁੱਲਾ ਜੀ ਪਹਿਲੇ ਢਾਡੀ ਨੇ ਉਹ ਚਲਾਈ, ਬੜੀ ਭਾਵਨਾ ਨਾਲ ਅੱਗੇ ਸ਼ਰਵਣ ਕਰੋ। ਅਖੀਰਲੀ ਪੰਕਤੀ ਪੜ੍ਹ ਕੇ

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।

0: ਸੀਨ ਸੋਹਣਿਆ ਰਿਦੇ ਤਸ਼ਵੀਰ ਤੇਰੀ, ਤੇਰਾ ਚੜਿਆ ਨਾਮ ਜਵਾਨ ਉੱਤੇ। ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਿਹਾ ਨਾ ਡਿੱਠਾ ਜਹਾਨ ਉੱਤੇ। ਜਿਸ ਦਰ ਤੋਂ ਖਾਕ ਤੇ ਪਾਕ ਹੋਏ, ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦਾ ਭਾਵਨਾ ਸਤਿਕਾਰ ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
1: ਫਤਿਹ।
0: ਵੱਡਿਆਂ ਭਾਗਾਂ ਵਾਲੇ ਉਹ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਹੋ। ਸਭ ਤੋਂ ਪਹਿਲਾਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਢਾਡੀਆਂ ਦੇ ਸਰਤਾਜ, ਸੰਤ ਸਿਪਾਹੀ ਬੜੀ ਸੂਰਮੇ ਬੜ ਯੋਧਾ ਬੋ ਬਲ ਪਕਾਰੀ, ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰਤਾ ਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਮੇਰੇ ਸਤਿਗੁਰਾਂ ਦੇ ਪਾਵਨ ਦਰਬਾਰ ਅਕਾਲ ਪੁਰਖ ਦੀ ਅੰਮ੍ਰਿਤ ਬਾਣੀ ਦੀ ਕਥਾ, ਗੁਰ ਇਤਿਹਾਸ ਦੀਆਂ ਕਥਾਵਾਂ ਸਰਵਣ ਕਰ ਰਹੇ ਸੀ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਛੇਵੇਂ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਦਿਹਾੜਾ ਏ, ਮਹਾਰਾਜ ਦੇ ਪ੍ਰਕਾਸ਼ ਪੁਰਬ ਹੋਣ, ਗੁਰਤਾ ਗੱਦੀ ਦਿਹਾੜੇ ਹੋਣ ਤੇ ਸਿੱਖ ਸੰਗਤਾਂ ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਇਹਨਾਂ ਦਿਹਾੜਿਆਂ ਨੂੰ ਮਨਾਉਂਦੀਆਂ, ਕਿਉਂਕਿ ਗੁਰੂ ਸਾਹਿਬ ਅਕਾਲ ਪੁਰਖ ਨਿਰੰਕਾਰ ਦਸ ਪਾਤਸ਼ਾਹੀਆਂ ਦੀ ਜੋਤ ਆ। ਇਸ ਧਰਤੀ ਤੇ ਆਪ ਨਾਰਾਇਣ ਦਾ ਰੂਪ, ਆਪ ਅਕਾਲ ਦਾ ਰੂਪ, ਆਪ ਪਰਮੇਸ਼ਰ ਦਾ ਰੂਪ ਆਏ ਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਮੇਰੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਨੇ ਧਰਤੀ ਨਾਲ ਵਾਅਦਾ ਕੀਤਾ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ, ਧਰਤੀ ਏ ਤੇਰੀ ਹੈਕ ਤੇ ਦਸ ਜਾਮੇ ਅਵਤਾਰ ਧਾਰਾਂਗੇ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਕਹਿੰਦੇ ਧਰਤੀ ਦੀ ਪੁਕਾਰ ਸੁਣ ਕੇ ਰੱਬ ਧਰਤੀ ਤੇ ਆਇਆ ਸੀ, ਵਾਅਦਾ ਕਰਕੇ ਵੀ ਅੱਠ ਜਾਮਿਆਂ ਚ ਸ਼ਬਦ ਪ੍ਰਚਾਰ, ਦੋ ਜਾਮਿਆਂ ਦੇ ਵਿੱਚ ਤਲਵਾਰ ਤੇ ਢਾਲ ਚੁੱਕ ਕੇ ਜ਼ੁਲਮ ਦੀਆਂ ਜੜਾਂ ਪਟਦਾਂਗੇ, ਜ਼ਾਲਮਾਂ ਦਾ ਤਹਿਸ ਨਹਿਸ ਕਰ ਦਾਂਗੇ, ਪਾਪੀਆਂ ਨੂੰ ਸਜਾਵਾਂ ਦੇਵਾਂਗੇ, ਦੋ ਜਾਮਿਆਂ ਦੇ ਵਿੱਚ ਤੇਗਾਂ ਤੇ ਖੰਡੇ ਖੜਕਾਵਾਂਗੇ। ਉਹ ਹਕੂਮਤਾਂ, ਉਹ ਰਾਜ ਭਾਗ, ਉਹ ਤਖ਼ਤ ਤਾਜ ਢਹਿ ਢੇਰੀ ਕਰ ਦਿਆਂਗੇ। ਜਿਹੜੀ ਹਕੂਮਤ ਤਖ਼ਤ ਤਾਜ ਦੇ ਨਸ਼ੇ ਦੇ ਵਿੱਚ ਦੁਨੀਆਂ ਦੇ ਉੱਤੇ ਅਤਿਆਚਾਰ ਕਰਦੀ ਹੈ, ਜਿਹੜੇ ਤਖ਼ਤ ਤੇ ਬੈਠ ਕੇ ਫੈਸਲੇ ਗਲਤ ਹੁੰਦੇ ਨੇ ਦੁਨਿਆਵੀ ਤਖ਼ਤ ਦੇ ਉੱਤੇ, ਉਹ ਤਖ਼ਤ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਇਹ ਵਾਅਦਾ ਮਹਾਰਾਜ ਨੇ ਪਹਿਲਾਂ ਹੀ ਕਰ ਲਿਆ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਆਉਣ ਤੋਂ ਪਹਿਲਾਂ। ਉਹ ਪੰਚਮ ਪਾਤਸ਼ਾਹ ਤੱਕ ਸ਼ਾਂਤਮਈ ਸੰਘਰਸ਼ ਰਿਹਾ, ਗੁਰਬਾਣੀ ਦਾ ਪ੍ਰਚਾਰ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ, ਅਨੇਕਾਂ ਰੁਲਦੇ ਫਿਰਦਿਆਂ ਨੂੰ ਗਲ ਦੇ ਨਾਲ ਲਾਇਆ। ਗੁਰੂ ਰਾਮਦਾਸ ਜੀ ਬਖਸ਼ਣ ਹਾਰ ਹੈ, ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ, ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਇੱਕ ਨੀ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰਉਪਕਾਰ ਦੇਖੇ। ਇਹ ਘਰ ਹੀ ਪਰਉਪਕਾਰਾਂ ਦਾ ਘਰ ਆ, ਗੁਰੂ ਨਾਨਕ ਸਾਹਿਬ ਦਾ ਜਿਹੜਾ ਦਰ ਹੈ, ਇੱਥੇ ਪੁੱਛਿਆ ਨਹੀਂ ਜਾਂਦਾ ਵੀ ਕੌਣ ਆ, ਕਿੱਥੋਂ ਆਇਆ, ਕਿਹੜੇ ਮਜ਼ਹਬ ਦਾ, ਕਿਹੜੀ ਕੌਮ ਆ, ਇੱਥੇ ਇਨਸਾਨੀਅਤ ਦੇ ਧਰਮ ਨੂੰ ਪਹਿਲ ਦਿੱਤੀ ਜਾਂਦੀ ਹੈ। ਮੇਰੇ ਪਾਤਸ਼ਾਹ ਗਰੀਬ ਨਿਵਾਜ ਦੇ ਦਰੋਂ ਇੱਕ ਨਹੀਂ ਅਨੇਕਾਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕ੍ਰਿਸਚਨ, ਬੋਧੀ ਮੇਰੇ ਪਾਤਸ਼ਾਹ ਦੇ ਦਰ ਤੋਂ ਝੋਲੀਆਂ ਭਰ ਕੇ ਜਾਂਦੇ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜ ਹੈ, ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣਾ ਰਹਾਉ ਜੈ ਹਰ ਸਿਮਰਨ ਭਇਆ ਤੇ ਅਪਾਦ ਗਤ ਕੀਨੀ ਬੜਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨ ਸਾਨੂੰ ਗੁਰਾਂ ਨੇ ਮਤ ਦਿੱਤੀ ਹੈ ਵੀ ਜੇ ਭਵ ਜਲ ਤੋਂ ਜੇ ਸੰਸਾਰ ਤੋਂ ਤਰਨਾ ਤੇ ਨਾਮ ਜਪਣਾ ਪੈਣਾ ਤਰਨ ਤੋਂ ਭਾਵ ਆ ਵੀ ਜੇ ਦੁਬਾਰੇ ਜੂਨਾਂ ਚ ਨਹੀਂ ਆਉਣਾ ਜੇ ਦੁਬਾਰੇ ਕੀੜੇ ਮਕੌੜੇ ਕੱਖ ਫੂਸ ਨਹੀਂ ਬਣਨਾ ਮਹਾਰਾਜ ਸਮਝਾਉਂਦੇ ਆ ਮਨੁੱਖ ਨੂੰ ਕਹਿੰਦੇ ਕੇਤੇ ਰੁੱਖ ਵਿਰਖਾ ਮਚੀਨੇ ਕੇਤੇ ਪਸ਼ੂ ਅਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਅਡਾਏ ਅੰਡਜ ਜੇਰਜ ਸੇਤਜ ਉਤਪਜ ਤੇਰੇ ਕੀਤੇ ਜਨਤਾ ਕਹਿੰਦੇ ਕਈ ਵਾਰੀ ਤੂੰ ਕੱਖ ਫੂਸ ਬਣਿਆ ਕਈ ਵਾਰੀ ਦਰਖਤ ਬਨਸਪਤੀ ਬਣਿਆ ਕਈ ਵਾਰੀ ਸੱਪ ਸਰਾਲਾ ਬਣਿਆ ਕਈ ਵਾਰੀ ਜ਼ਹਿਰੀਲਾ ਜਾਨਵਰ ਬਣਿਆ ਪਤਾ ਨੀ ਕਿੰਨੀਆਂ ਹੀ ਜੂਨਾ ਭੋਗ ਕੇ ਫੇਰ ਤੈਨੂੰ ਮਨੁੱਖਾਂ ਦੇ ਹੀ ਮਿਲੀ ਚਰੰਕਾਲ ਪਾਈ ਦੁਰਲੱਭ ਦੇ ਮਹਾਰਾਜ ਕਹਿੰਦੇ ਦੁਰਲੱਭ ਆ ਦੇ ਹੀ ਤੇਰੀ ਦੁਰਲੱਭ ਉਹ ਚੀਜ਼ ਨੂੰ ਕਿਹਾ ਜਾਂਦਾ ਵੀ ਜਿਹਦਾ ਕੋਈ ਮੁੱਲ ਨਾ ਹੋਵੇ ਆਮ ਹਰੇਕ ਚੀਜ਼ ਦਾ ਮੁੱਲ ਹੁੰਦਾ ਦੁਨੀਆਂ ਤੇ ਪਰ ਮਹਾਰਾਜ ਕਹਿੰਦੇ ਆ ਤੇਰੀ ਦੇਹੀ ਦਾ ਮੁੱਲ ਹੀ ਨੀ ਕੋਈ ਚਰੰਕਾਲ ਪਾਈ ਦੁਰਲੱਭ ਦੇ ਤੇ ਅੱਗੇ ਮਹਾਰਾਜ ਕਹਿੰਦੇ ਨਾਮ ਬਹੁਣੀ ਹੋਈ ਖੇ ਕਹਿੰਦੇ ਇਹ ਵੀ ਸਮਝ ਲਾ ਨਾਲ ਵੀ ਠੀਕ ਆ ਦੁਨੀਆਂ ਵਿੱਚ ਕੰਮ ਕਾਰ ਤੇਰਾ ਵਧੀਆ ਕਿਰਤ ਨਾਲ ਵੀ ਜੋੜਿਆ ਰੱਬ ਨੇ ਵੀ ਕਿਰਤ ਵੀ ਕਰਨੀ ਅਸੀਂ ਕਿਰਤ ਵੀ ਭਗਤੀ ਹੈ ਤੇਰਾ ਘਰ ਬਾਰ ਤੇਰਾ ਕੰਮ ਕਾਰ ਤੇਰਾ ਪਰਿਵਾਰ ਸਭ ਕੁਝ ਤੈਨੂੰ ਮਾਲਕ ਨੇ ਦਿੱਤਾ ਕਿਉਂਕਿ ਛੇਵੇਂ ਪਾਤਸ਼ਾਹ ਦੇ ਵਚਨ ਔਰਤ ਮਾਣ ਪੁੱਤਰ ਨਿਸ਼ਾਨ ਤੇ ਦੌਲਤ ਗੁਜ਼ਾਰਨ ਇਹ ਤਿੰਨ ਚੀਜ਼ਾਂ ਗ੍ਰਸਤੀ ਬੰਦੇ ਕੋਲੇ ਜ਼ਰੂਰੀ ਚਾਹੀਦੀਆਂ ਘਰ ਪਰਿਵਾਰ ਦੇ ਵਿੱਚ ਔਰਤ ਤੇ ਪੁੱਤਰ ਜਿਹੜਾ ਨਿਸ਼ਾਨੀ ਦੇ ਵਜੋਂ ਤੇ ਜਿਹੜੀ ਦੌਲਤ ਆ ਉਹ ਗੁਜ਼ਾਰਨ ਦੇ ਵਜੋਂ ਇਹ ਮਹਾਰਾਜ ਦੇ ਵਚਨ ਹੈ ਪਰ ਪਾਤਸ਼ਾਹ ਕਹਿੰਦੇ ਇਹਨਾਂ ਚ ਵਿਚਰਦਿਆਂ ਹੋਇਆ ਸਭ ਤੋਂ ਵੱਡੀ ਜਿਹੜੀ ਤੇਰੇ ਕੋਲੇ ਦੌਲਤ ਆ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਨਾਮ ਧੰਨ ਦੀ ਦੌਲਤ ਤੇਰੇ ਕੋਲੇ ਹੋਵੇ ਇਹ ਨਾ ਹੋਵੇ ਵੀ ਨਾਮ ਵੱਲੋਂ ਭਾਂਡਾ ਖਾਲੀ ਹੋਈ ਲੈ ਜਾਵੇ ਤਾਂ ਫਿਰ ਇੱਥੇ ਤੇਰਾ ਜਿਹੜਾ ਦੁਰਲੱਭ ਦੇ ਆ ਨਾ ਤੇਰੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਬਹੁਣੀ ਹੋਈ ਖੇ ਕਹਿੰਦੇ ਨਾਮ ਤੋਂ ਬਿਨਾਂ ਇਹ ਖੇ ਆ ਜਿਹੜੀ ਦੇਹੀ ਆ ਸਾਡੀ ਮਿੱਟੀ ਹੈ ਅਤ ਸੁੰਦਰ ਕਲੀਨ ਚਤਰ ਮੌਕੀਆਂ ਨੀਤ ਨਿਭਾਂਤਾ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਾਹੀ ਭਗਵੰਤਾ ਕਹਿੰਦੇ ਬੰਦਾ ਬੜਾ ਸੁੰਦਰ ਹੋਵੇ ਸੁੰਦਰ ਕੱਪੜੇ ਪਾਏ ਹੋਣ ਨੈਣ ਨਕਸ਼ ਚੰਗੇ ਵਧੀਆ ਹੋਣ ਮਨ ਨੂੰ ਮੋਹਣੀ ਸੂਰਤ ਹੋਵੇ ਚੰਗੇ ਬੋਲ ਬੋਲ ਲੈਂਦਾ ਹੋਵੇ ਧਨਵੰਤ ਕੋਲੇ ਧਨ ਦੌਲਤ ਵੀ ਹੋਵੇ ਚੰਗਾ ਉਹਦਾ ਚੰਗਾ ਨਾਂ ਵੀ ਹੋਵੇ ਦੁਨੀਆਂ ਚ ਸਭ ਕੁਛ ਹੁੰਦਿਆਂ ਹੋਇਆ ਮਹਾਰਾਜ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਾਹੀ ਭਗਵੰਤ ਕਹਿੰਦੇ ਜੇ ਰੱਬ ਨਾਲ ਪ੍ਰੀਤੀ ਨਹੀਂ ਤੇ ਕਹਿੰਦੇ ਫਿਰ ਇਹ ਲੋਥ ਹੀ ਆ ਇਹ ਮ੍ਰਿਤਕ ਸਰੀਰ ਆ ਇਹ ਮੁਰਦਾ ਹੀ ਆ ਫਿਰ ਅਕਾਲ ਪੁਰਖ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖ਼ਤ ਤੇ ਬਿਰਾਜਮਾਨ ਹੋਏ ਹੈ ਅਕਾਲ ਤਖ਼ਤ ਦੇ ਉੱਤੇ ਸੋਭ ਰਹੇ ਨੇ ਮੇਰੇ ਪਾਤਸ਼ਾਹ ਅਕਾਲ ਤਖ਼ਤ ਦਾ ਪਹਿਲਾ ਨਾਮ ਅਕਾਲ ਬੁੰਗਾ ਰੱਖਿਆ ਗਿਆ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਿਰਜਣਾ ਕੀਤੀ ਇਸ ਅਕਾਲ ਤਖ਼ਤ ਸਾਹਿਬ ਦੀ ਕਿਉਂਕਿ ਇਹ ਸੱਚਾ ਤਖ਼ਤ ਹੈ ਉਦੋਂ ਦੇ ਰਾਜੇ ਨੂੰ ਜਹਾਂਗੀਰ ਨੂੰ ਲੋਕੀ ਬਾਦਸ਼ਾਹ ਜ਼ਰੂਰ ਕਹਿੰਦੇ ਸਨ ਪਰ ਸੱਚਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੂੰ ਕਿਹਾ ਜਾਂਦਾ ਸੀ ਸੱਚਾ ਪਾਤਸ਼ਾਹ ਦੁਨੀਆਂ ਦਾ ਬਾਦਸ਼ਾਹ ਕਦੇ ਕਿਉਂਕਿ ਰਾਜਨੀਤਿਕ ਬੰਦਾ ਸੱਚਾ ਨਹੀਂ ਹੋ ਸਕਦਾ ਰਾਜਨੀਤਿਕ ਬੰਦੇ ਦਾ ਇੱਕ ਧਰਮ ਨਹੀਂ ਹੁੰਦਾ ਉਹਨੇ ਰਾਜਨੀਤੀ ਖਾਤਰ ਉਹਨੇ ਵੋਟਾਂ ਖਾਤਰ ਹਰੇਕ ਧਰਮ ਦੇ ਮੂਹਰੇ ਜਾ ਕੇ ਮੜੀਆਂ ਮਸਾਣੀਆਂ ਤੇ ਵੀ ਉਹਨੂੰ ਸੀ ਝੁਕਾਉਣੇ ਪੈਂਦੇ ਹੈ ਪਰ ਸਾਡਾ ਜਿਹੜਾ ਅਕਾਲ ਦਾ ਧਰਮ ਆ ਨਾ ਨਿਰੰਕਾਰ ਦਾ ਧਰਮ ਆ ਸਾਡਾ ਜਿਹੜੇ ਅਸੀਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹਾਂ ਤੇ ਸਾਡਾ ਇੱਕੋ ਇੱਕ ਥਾਂ ਨਿਆਉਣਾ ਬਣਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਇੱਥੇ ਹੀ ਸੀ ਝੁੱਕ ਸਕਦਾ ਹੈ ਜਹਾਂਗੀਰ ਬਾਦਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੀ ਉੱਚੀ ਵਡਿਆਈ ਸੁਣ ਕੇ ਬੜਾ ਪ੍ਰਭਾਵਿਤ ਹੁੰਦਾ ਹੈ ਲੋਕ ਸੱਚੇ ਪਾਤਸ਼ਾਹ ਕਹਿੰਦੇ ਇਸ ਤਖ਼ਤ ਦੇ ਉੱਤੇ ਫੈਸਲੇ ਹੋਣ ਲੱਗ ਗਏ ਸਰਕਾਰਾਂ ਕੋਲੇ ਫੈਸਲੇ ਘੱਟ ਜਾਂਦੇ ਆ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਤਖ਼ਤ ਤੇ ਵੱਧ ਆਉਂਦੇ ਆ। ਆ ਪਿੱਛੇ ਇੱਕ ਦੌਰ ਚੱਲਿਆ ਸਾਡੇ ਸੰਘਰਸ਼ੀ ਸਿੰਘਾਂ ਦਾ, ਖਾੜਕੂ ਸਿੰਘਾਂ ਦਾ, ਤੇ ਵੱਡੇ ਵੱਡੇ ਜਰਨੈਲ ਯੋਧਿਆਂ ਨੇ ਅਦਾਲਤਾਂ ਲਾਲੀਆਂ, ਫੈਸਲੇ ਘਰਾਂ ਚ ਹੋਣ ਲੱਗ ਗਏ, ਫੈਸਲੇ ਗੁਰੂ ਦੀ ਗੋਦ ਚ ਹੋਣ ਲੱਗ ਗਏ, ਉਹ ਵੀ ਸੱਚੇ, ਕਿਉਂਕਿ ਥਾਣਿਆਂ ਕਚਹਿਰੀਆਂ ਦੇ ਜਿਹੜੇ ਫੈਸਲੇ ਹੁੰਦੇ ਆ ਉਹ 99% ਝੂਠੇ ਹੁੰਦੇ ਨੇ। ਬੇਗੁਨਾਹ ਜਿਹੜੇ ਉਹ ਫਸ ਜਾਂਦੇ ਆ ਤੇ ਗੁਨਾਹਗਾਰ ਬਚ ਜਾਂਦੇ ਆ, ਪਰ ਇਹ ਗੁਰੂ ਦਾ ਤਖ਼ਤ ਆ ਜਿਹੜਾ, ਇੱਥੇ ਗੁਨਾਹਗਾਰ ਨੂੰ ਸਜ਼ਾ ਮਿਲਦੀ ਮਿਲਦੀ ਹੈ, ਬੇਗੁਨਾਹ ਦੀ ਮਾਫ਼ੀ ਹੈ, ਇੱਥੇ ਬਰੀ ਕੀਤਾ ਜਾਂਦਾ ਬੇਗੁਨਾਹ ਰੱਬ ਦੀਆਂ ਨਜ਼ਰਾਂ ਦੇ ਵਿੱਚ। ਇੱਕ ਘਾਹੀ ਸਿੱਖ ਉਹਨੇ ਜਦੋਂ ਸੱਚੇ ਪਾਤਸ਼ਾਹ ਦੀ ਸਿਫਤ ਸੁਣੀ ਨਾ ਦੁਨੀਆਂ ਤੋਂ, ਲੋਕ ਜਦੋਂ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਨੂੰ ਜਾਂਦੇ ਆ ਤੇ ਸੱਚੇ ਪਾਤਸ਼ਾਹ ਕਰਦੇ ਜਾਂਦੇ, ਇੱਕ ਘਾਹ ਖੋਤਣ ਵਾਲਾ ਉੱਠ ਕੇ ਸੰਗਤ ਨੂੰ ਕਹਿੰਦਾ, ਗੁਰੂ ਦੇ ਪਿਆਰਿਓ, ਵੀ ਆਹ ਜਿਹੜਾ ਸੱਚੇ ਪਾਤਸ਼ਾਹ ਦਾ ਨਾਮ ਤੁਸੀਂ ਲੈਂਦੇ ਹੋ, ਹਾਂ ਮੈਂ ਬਾਦਸ਼ਾਹ ਦਾ ਨਾਂ ਜ਼ਰੂਰ ਸੁਣਿਆ ਏ, ਵੀ ਬਾਦਸ਼ਾਹ ਜਹਾਂਗੀਰ ਹੈ, ਤੇ ਇਹ ਸੱਚੇ ਪਾਤਸ਼ਾਹ ਕੌਣ ਆ, ਜਹਾਂਗੀਰ ਤੋਂ ਕੋਈ ਵੱਡਾ? ਸੰਗਤ ਕਹਿੰਦੀ, ਹਾਂ ਭਲਿਆ ਪੁਰਖਾ, ਜਹਾਂਗੀਰ ਤੱਕ ਦੁਨਿਆਵੀ ਬਾਦਸ਼ਾਹ ਏ, ਦੁਨਿਆਵੀ ਰਾਜਾ ਏ, ਤੇ ਜਿਹੜਾ ਸੱਚਾ ਪਾਤਸ਼ਾਹ ਨਾ ਹਰਗੋਬਿੰਦ ਸਾਹਿਬ ਮੀਰੀ ਪੀਰੀ ਦਾ ਮਾਲਕ ਆ, ਉਹ ਦੁਨੀਆਂ ਤੋਂ ਲੈ ਕੇ ਦਰਗਾਹ ਦਾ ਵੀ ਰਾਜਾ ਨਾਲ। ਇਹ ਜਹਾਂਗੀਰ ਤਾਂ ਦੁਨੀਆਂ ਦਾ ਹੀ ਰਾਜਾ ਤੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੁਨੀਆਂ ਤੋਂ ਲੈ ਕੇ ਦਰਗਾਹ ਤੱਕ ਦੇ ਰਾਜੇ ਹੈ। ਉਹਨਾਂ ਦੇ ਦਰਸ਼ਨ ਦਦਾਰੇ ਕਰਦਿਆਂ ਭੁੱਖ ਲੈ ਜਾਂਦੀ ਹੈ, ਜਨਮ ਮਰਨ ਕੱਟੇ ਜਾਂਦੇ ਹੈ, ਮਨ ਨੂੰ ਸ਼ਾਂਤੀ ਮਿਲਦੀ, ਘਰ ਦੇ ਵਿੱਚ ਬਰਕਤਾਂ ਆ ਜਾਂਦੀਆਂ ਏ, ਆਨੰਦ ਮਹਿਸੂਸ ਹੁੰਦਾ ਹੈ। ਭੜਕਿਆ ਹੋਇਆ ਭੁੱਲਿਆ ਹੋਇਆ ਬੰਦਾ ਰਾਹੇ ਪੈ ਜਾਂਦਾ ਹੈ, ਉਹਨਾਂ ਦੇ ਦਰਸ਼ਨ ਦਦਾਰੇ ਕੀਤਿਆਂ ਤਪਦੀ ਰੇਤ ਤੇ ਜਿਵੇਂ ਕਣੀਆਂ ਪੈ ਜਾਣ, ਔਰ ਠੰਡਕ ਮਹਿਸੂਸ ਹੁੰਦੀ ਹੈ। ਤੇ ਇਹਦੇ ਮਨ ਦੇ ਵਿੱਚ ਆ ਜਿਹੜਾ ਅਸੀਂ ਗੁਰੂ ਦੀ ਗੋਦ 'ਚ ਬਹਿ ਕੇ ਇਤਿਹਾਸ ਸੁਣਦੇ ਹਾਂ ਜਾਂ ਕੀਰਤਨ ਸੁਣਦੇ ਹਾਂ ਜਾਂ ਗੁਰਬਾਣੀ ਜਾਂ ਕਥਾ ਜਾਂ ਢਾਡੀ ਵਾਰਾਂ ਜਾਂ ਪ੍ਰਚਾਰ, ਇਹਦਾ ਮਤਲਬ ਹੁੰਦਾ ਵੀ ਸਾਨੂੰ ਜਾਗ ਲੱਗ ਜਾਵੇ, ਇੱਥੋਂ ਗੱਲ ਸੁਣੀ ਦਾ। ਜਾਗ ਬਿਨਾਂ ਦੁੱਧ ਨਹੀਂ ਉਹ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ। ਬੁੱਲਾ ਕਹਿੰਦਾ ਵੀ ਦੁੱਧ ਸਾਰੀ ਦਿਹਾੜੀ ਕਾੜਨੀ 'ਚ ਪਿਆ ਰਹੇ, ਪੁਰਾਣੀਆਂ ਮਾਈਆਂ ਨੂੰ ਪਤਾ, ਹੁਣ ਤਾਂ ਕਾੜਨੀਆਂ ਦਾ ਪਤਾ ਨਹੀਂ ਬੱਚਿਆਂ ਨੂੰ। ਪੁਰਾਣੇ ਸਮਿਆਂ ਦੇ ਵਿੱਚ ਸਾਡੇ ਘਰਾਂ 'ਚ ਕਾੜਨੀਆਂ ਹੁੰਦੀਆਂ ਸੀ ਤੇ ਮਾਈਆਂ ਨੇ ਪਾਥੀਆਂ ਲਾ ਦੇਣੀਆਂ ਹਾਰਿਆਂ 'ਚ, ਤੁਸੀਂ ਸਾਰੀ ਦਿਹਾੜੀ ਦੁੱਧ ਕੜੀ ਜਾਣਾ, ਕਿਸੇ ਨੇ ਖੇਤੋਂ ਆਉਣਾ, ਕਿਸੇ ਨੇ ਬਾਹਰੋਂ ਮਜ਼ਦੂਰੀ ਕਰਕੇ ਆਉਣਾ ਜਾਂ ਸਕੂਲੋਂ ਪੜ੍ਹ ਕੇ ਆਉਣਾ, ਤੇ ਭਰ ਕੇ ਗਲਾਸ ਕਾੜਨੀ ਵਾਲੇ ਦੁੱਧ ਦਾ, ਕਿ ਉਸ ਗਰਮ ਰਹਿੰਦਾ ਸੀ ਸਾਰੀ ਦਿਹਾੜੀ, ਉਹ ਛਕ ਲੈਣਾ ਤੇ ਉਹਨੂੰ ਸ਼ਾਮ ਨੂੰ ਜਾਗ ਲਾਉਂਦੀਆਂ ਸੀ ਮਾਈਆਂ। ਬੁੱਲੇ ਨੇ ਜ਼ਿਕਰ ਕੀਤਾ, ਕਹਿੰਦੇ ਜਾਗ ਬਿਨਾਂ ਨਹੀਂ ਦੁੱਧ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ। ਇੱਥੇ ਸਾਨੂੰ ਜਾਗ ਲੱਗਦਾ ਗੁਰੂ ਦੀ ਗੋਦ 'ਚ ਆ ਕੇ, ਤੇ ਜੇ ਇੱਥੇ ਜਾਗ ਨਾ ਲੱਗਿਆ ਫਿਰ ਹੋਰ ਕਿਤੋਂ ਨਹੀਂ ਲੱਗਣਾ। ਇੱਥੇ ਸੁਣੇ ਹੋਏ ਬੋਲ ਸਾਡੇ ਮਨ ਨੂੰ ਪ੍ਰਭਾਵਿਤ ਕਰਦੇ ਹੈ, ਇਹਨਾਂ ਦਾ ਅਸਰ ਹੁੰਦਾ ਸਾਡੇ ਮਨ 'ਤੇ। ਇਹ ਜਿਹੜੇ ਬੋਲ ਰੱਬ ਦੇ ਨੇ, ਗੁਰੂ ਦੇ ਹੈ, ਇਹ ਵਡਿਆਈਆਂ ਗੁਰੂ ਦੀਆਂ ਆਪਣੀਆਂ ਨਹੀਂ। ਤੇ ਇਹ ਘਾਹੀ ਸਿੱਖ ਨੇ ਜਦੋਂ ਸੰਗਤ ਕੋਲੋਂ ਵਡਿਆਈਆਂ ਸੁਣੀਆਂ, ਪ੍ਰਭਾਵਿਤ ਹੋ ਗਿਆ ਮਨ, ਇਹਨੇ ਸਾਰੀ ਦਿਹਾੜੀ ਮਿਹਨਤ ਕਰਕੇ 2 ਟਕਿਆਂ ਦਾ ਘਾਹ ਖੋਤਿਆ ਤੇ 1 ਟਕੇ ਦਾ ਘਾਹ ਵੇਚ ਕੇ ਪਰਿਵਾਰ ਦੇ ਗੁਜ਼ਾਰੇ ਜੋਗਾ ਰਾਸ਼ਨ ਲੈ ਲਿਆ ਤੇ 2 ਟਕਾ ਮਹਾਰਾਜ ਦੇ ਦਰਸ਼ਨਾਂ ਵਾਸਤੇ ਰੱਖ ਲਿਆ। ਇੱਥੇ ਧਿਆਨ ਦਿਓ, ਅਸੀਂ ਮਾਇਆ ਜਿਹੜੀ ਅਰਪਣ ਕਰਦੇ ਨਾ ਗੁਰੂ ਦੀ ਗੋਲਕ ਦੇ ਵਿੱਚ ਜਾਂ ਸ਼ਬਦ ਕੀਰਤਨ ਵਾਸਤੇ ਜਾਂ ਢਾਡੀ ਪ੍ਰਚਾਰ ਗੁਰੂ ਦੇ ਪ੍ਰਚਾਰਕਾਂ ਵਾਸਤੇ, ਇਹ ਅਸੀਂ ਦਸਵੰਧ ਭੇਟਾ ਲੈ ਕੇ ਆਉਣੇ ਆ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ। ਇਹਦੇ ਤੇ ਗੁਰੂ ਦਾ ਹੱਕ ਹੁੰਦਾ ਦਸਵੰਧ ਤੇ, ਸਾਡੇ ਦਸਵੰਧ ਤੇ ਗੁਰੂ ਦਾ ਹੱਕ ਆ, ਤੇ ਆਪਾਂ ਸਾਰੇ, ਅਸੀਂ ਵੀ ਨਾਲ ਆ, ਤੁਸੀਂ ਵੀ, ਅਸੀਂ ਸਾਰੇ ਦਸਵੰਧ ਨਹੀਂ ਕੱਢ ਸਕਦੇ, ਕਿਉਂਕਿ ਹਰੇਕ ਬੰਦੇ ਦਾ ਦਸਵੰਧ, ਜੇ ਕੋਈ $100 ਕਮਾਉਣ ਵਾਲਾ ਤੇ $10 ਰੋਜ਼ ਦਾ ਦਸਵੰਧ ਬਣ ਜਾਂਦਾ। ਤੇ ਮਹਾਰਾਜ ਨੇ ਕਿਹਾ ਸਿੱਖਾ ਦਸਵੰਧ ਭੇਟਾ, ਅਕਾਲ ਪੁਰਖ ਕਹਿੰਦੇ ਚੰਗੇ ਥਾਂ ਤੇ ਲਾ ਦੀ ਤੇ ਤੇਰੇ 9 ਹਿੱਸੇ ਬਰਕਤਾਂ ਵਾਲੇ ਪਾਸੇ ਚਲੇ ਜਾਣਗੇ, ਬਰਕਤ ਪੈ ਜਾਊ 9 ਹਿੱਸਿਆਂ 'ਚ। ਤੇ ਘਾਹੀ ਸਿੱਖ ਘਾਹ ਖੋਤਣ ਵਾਲਾ ਆਪਣੀ ਦਸਵੰਧ ਭੇਟਾ ਜਿਹੜੀ 1 ਟਕਾ ਲੈ ਕੇ ਮਹਾਰਾਜ ਦੇ ਦਦਾਰੇ ਕਰਨ ਗਿਆ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਜਦੋਂ ਦਦਾਰੇ ਕਰਨ ਪੁੱਜਿਆ ਤੇ 2 ਤੰਬੂ ਲੱਗੇ ਉੱਥੇ, ਇੱਕ ਜਹਾਂਗੀਰ ਦਾ ਤੰਬੂ ਹੈ, ਇੱਕ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾ ਹੈ। ਉਹ ਪਹਿਲਾਂ ਜਹਾਂਗੀਰ ਕੋਲੇ ਗਿਆ, ਉਹਨੇ 1 ਟਕਾ ਰੱਖਿਆ ਮੂਹਰੇ ਰਾਜੇ ਦੇ, ਹੱਥ ਜੋੜਦੇ ਕਹਿੰਦਾ ਮਹਾਰਾਜ ਮੇਰੀ ਚਰਾਸੀ ਕੱਟ ਦਿਓ, ਲੋਕ ਤੇ ਪ੍ਰਲੋਕ ਸਵਾਰ ਦਿਓ, ਦਰਗਾਹ ਵਿੱਚ ਚਰਨ ਤੁਹਾਡੇ ਬਖਸ਼ਿਸ਼ ਪ੍ਰਾਪਤ ਹੋ ਜਾਵੇ ਚਰਨਾਂ ਦੀ। ਜਹਾਂਗੀਰ ਨੂੰ ਪਤਾ ਲੱਗ ਗਿਆ ਵੀ ਮੈਨੂੰ ਨਹੀਂ ਮਿਲਣ ਆਇਆ, ਇਹ ਹਰਗੋਬਿੰਦ ਸਾਹਿਬ ਨੂੰ ਮਿਲਣ ਆਇਆ। ਜਹਾਂਗੀਰ ਕਹਿੰਦਾ, ਓਏ ਮੈਂ ਤਾਂ ਦੁਨੀਆਂ ਦਾ ਰਾਜਾ, ਗਰੀਬ ਸਿੱਖਾ, ਮੈਂ ਤੇਰੇ ਘਰ ਮਾਇਆ ਭੇਜ ਸਕਦਾ, ਰਾਸ਼ਨ ਭੇਜ ਸਕਦਾ, ਤੇਰਾ ਘਰ ਪੱਕਾ ਕਰ ਸਕਦਾ, ਤੇਰੀਆਂ ਲੋੜਾਂ ਪੂਰੀਆਂ ਕਰ ਸਕਦਾ, ਤੇ ਦਰਗਾਹ ਦੀ ਜ਼ਿੰਮੇਵਾਰੀ ਨਹੀਂ ਮੈਂ ਲੈ ਸਕਦਾ। ਇਹ ਘਾਹੀ ਸਿੱਖ ਨੇ ਟਕਾ ਚੁੱਕ ਲਿਆ ਦੁਨੀਆਂ ਦੇ ਰਾਜੇ ਦੇ ਮੂਹਰਿਓਂ। ਉਹ ਕਹਿੰਦਾ, ਫਿਰ ਇਹ ਭੇਟਾ ਤਾਂ ਮੈਂ ਗੁਰੂ ਵਾਸਤੇ ਲੈ ਕੇ ਆਇਆ। ਰਾਜਾ ਸੋਚਦਾ ਮਨਾ, ਮੈਂ ਦੁਨੀਆਂ ਦਾ ਰਾਜਾ ਬਣਿਆ ਫਿਰਦਾ ਤੇ ਆਹ ਸਿੱਖ ਨੇ ਮੇਰੀ ਇੱਕ ਟਕਾ ਵੀ ਕੀਮਤ ਨਹੀਂ ਪਾਈ। ਤੇ ਜਹਾਂਗੀਰ ਬਾਹਰ ਖੜ ਕੇ ਦੇਖਣ ਲੱਗ ਗਿਆ ਵੀ ਹਰਗੋਬਿੰਦ ਸਾਹਿਬ ਨੂੰ ਇੰਨਾ ਪਿਆਰ ਕਿਉਂ ਕਰਦੇ ਲੋਕ, ਤੇ ਮਹਾਰਾਜ ਸਿੱਖ ਮਹਾਰਾਜ ਦੇ ਤੰਬੂ ਵੱਲ ਨੂੰ ਜਾ ਰਿਹਾ ਤੇ ਮਹਾਰਾਜ ਬਾਹਰ ਆ ਗਏ ਤੰਬੂ ਤੋਂ, ਪ੍ਰਸ਼ਾਦਾ ਛਕਦੇ ਛਕਦੇ ਨਾ ਵਿੱਚੋਂ ਛੱਡ ਕੇ ਬਾਹਰ ਆ ਗਏ ਤੰਬੂ ਤੋਂ। ਤੇ ਬਾਹਰ ਸਿੱਖ ਆਉਂਦਾ ਦੇਖਿਆ ਤੇ ਪਾਤਸ਼ਾਹ ਗਰੀਬ ਨਿਵਾਜ ਦੇ ਜਦੋਂ ਉਹਨੇ ਦਿਦਾਰੇ ਕੀਤੇ, ਨਦਰੀ ਨਦਰ ਨਿਹਾਲ ਹੋ ਗਿਆ, ਚਰਨਾਂ ਤੇ ਡਿੱਗ ਪਿਆ। ਮਹਾਰਾਜ ਨੇ ਚੁੱਕ ਕੇ ਗਲਵਕੜੀ ਚ ਲੈ ਲਿਆ। ਉਹ ਸਿੱਖ ਨੂੰ ਸੀਤ ਪ੍ਰਸਾਦ ਵੀ ਪਾਤਸ਼ਾਹ ਨੇ ਦਿੱਤਾ, ਨਦਰੀ ਨਦਰ ਨਿਹਾਲ ਹੋ ਗਿਆ। ਮੇਰੇ ਸਾਹਿਬ ਜਦ ਤਖ਼ਤ ਤੇ ਸੋਭਾ ਪਾਉਂਦੇ ਆ ਬਹਿੰਦੇ ਆ, ਅਣਗਿਣਤ ਸੰਗਤਾਂ ਦਰਸ਼ਨ ਦਦਾਰੇ ਕਰਦੀਆਂ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗੇ ਜਿਹਨਾਂ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਸਰੂਪ ਦਿਸਦਾ, ਗੁਰੂ ਰਾਮਦਾਸ ਮਹਾਰਾਜ ਦਾ ਸਰੂਪ ਨਜ਼ਰ ਆਉਂਦਾ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਨਜ਼ਰ ਆਉਂਦੀ ਹੈ। ਆਓ ਧੰਨ ਗੁਰੂ ਮੀਰੀ ਪੀਰੀ ਵਾਲੇ ਮਾਲਕ ਦੀ ਸਹਿਬਤ ਸਲਾਹ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੈ।

ਬੈਠੇਗਾ ਨੂਰ ਜੀ ਲਾ ਕਲਗੀ ਤਖਤ, ਬੈਠੇਗਾ ਨੂਰ ਜੀ ਲਾ ਕਲਗੀ ਭਾਈ ਸਾਲਾਂ ਨੂੰ ਸੇਵਾ।

ਸਾਲਾਂ ਨੂੰ ਸਿਆ ਦੀ ਕਾਰ ਝਲਕੀ ਹੋ ਭਾਗਾਂ ਨਾਲ ਹੋਣ ਪ੍ਰਾਪਤ ਸਤ ਸੰਗਤ ਦੀਆਂ ਘੜੀਆਂ ਲੱਖਾਂ ਪਾਪੀ ਤਰ ਗਏ ਆ ਕੇ ਤੇ ਤਪਦੀਆਂ ਰੂਹਾਂ ਠਰੀਆਂ ਗੁਰੂ ਨਾਨਕ ਦੇ ਦਰ ਤੇ ਆਏ ਜਿਹੜੇ ਗੁਰੂ ਨਾਨਕ ਦੇ ਦਰ ਤੇ ਆਏ ਤੇ ਖਾਲੀ ਝੋਲੀਆਂ ਭਰੀਆਂ ਅਜੀਤ ਬਾਲ ਦੇ ਪਾਰਸ ਨੂੰ ਵੀ ਨਾਮ ਖਮਾਰੀਆਂ ਚੜੀਆਂ ਜਿਹੜੇ ਵੀ ਗੁਰੂ ਦੇ ਦਿਦਾਰੇ ਕਰਦੇ ਨਾ ਆ ਕੇ ਸੰਗਤਾਂ ਮੁਗਧ ਹੋ ਜਾਂਦੀਆਂ ਸੰਗਤਾਂ ਨਾਮ ਦੀਆਂ ਖਮਾਰੀਆਂ ਚੜ ਜਾਂਦੀਆਂ ਗੁਰੂ ਦੇ ਦਰਸ਼ਨ ਕਰਦਿਆਂ ਭੁੱਖ ਲੈ ਜਾਂਦੀ ਹੈ ਮਨ ਤ੍ਰਿਪਤ ਹੋ ਜਾਂਦਾ ਸ਼ਾਂਤੀ ਆਉਂਦੀ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਪਿਆਸੀ ਦਿਨ ਸਰਾਤ ਚਤਵੋਂ ਅਣਦਨ ਨੀਤ ਖੋਲ ਕਾਪਟ ਗੁਰ ਮੇਲਿਆ ਨਾਨਕ ਹਰ ਸੰਗ ਅਮੀਤ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਅਸੀਂ ਗੁਰੂ ਦੇ ਜਦੋਂ ਦਰਸ਼ਨ ਕਰਨ ਆਉਣੇ ਹਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਜਦੋਂ ਮਹਿਸੂਸ ਕਰਦੇ ਹਾਂ ਨਾ ਅੰਦਰੋਂ ਵੀ ਰੱਬ ਦੇ ਘਰੇ ਆਏ ਹਾਂ ਦਸ ਪਾਤਸ਼ਾਹੀਆਂ ਦੀ ਜੋਤ ਦੇ ਘਰੇ ਆਏ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੋਦ 'ਚ ਬੈਠਣ ਆਏ ਹਾਂ ਫਿਰ ਇਹਨਾਂ ਦਰਸ਼ਨਾਂ ਦਾ ਆਨੰਦ ਆਉਂਦਾ ਦਰਸ਼ਨ ਪਰਸੀ ਹੈ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਇੱਥੇ ਬਹਿਣ ਦਾ ਫਲ ਜਾਂ ਸੁਣਨ ਦਾ ਫਲ ਸੁਣਾਉਣ ਦਾ ਫਲ ਤਾਂ ਵੱਖਰੀ ਗੱਲ ਹੈ ਕਹਿੰਦੇ ਇਕੱਲੇ ਗੁਰੂ ਦੇ ਦਰਸ਼ਨਾਂ ਦੇ ਨਾਲ ਹੀ ਜੰਮਣ ਮਰਨ ਦੇ ਦੁੱਖ ਕੱਟੇ ਜਾਂਦੇ ਐਸਾ ਸਥਾਨ ਆਏ ਐਸੀ ਜਗ੍ਹਾ ਆਏ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣਾ ਸੋਹਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਏ ਪਈ ਜਨ ਹਰ ਨਾਮ ਧਿਆਵਾਂ ਜਨ ਨਾਨਕ ਸਤਿਗੁਰ ਪੂਜਿਆ ਤਨ ਹਰ ਪੂਜ ਕਰਾਵਾਂ ਜਿੱਥੇ ਗੁਰੂ ਬੈਠਾ ਨਾ ਸੁਭਾਏ ਮਾਣਾ ਗੁਰੂ ਸ਼ਸ਼ੋਭਤ ਆ ਜਿੱਥੇ ਉਸ ਧਰਤੀ ਦੇ ਦਦਾਰੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਤਖਤਾਂ ਤੇ ਬੈਠੇ ਹੈ ਸੋਭਾ ਪਾ ਰਹੇ ਹੈ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਜੀ ਵਰਗੇ ਭਾਈ ਸਾਲੋ ਜੀ ਵਰਗੇ ਹੋਰ ਮੁਖੀ ਸੇਵਾਦਾਰ ਮਹਾਰਾਜ ਦੇ ਦਦਾਰਿਆਂ ਚੋਂ ਕੁਝ ਲੱਭ ਰਹੇ ਹੈ ਇੱਕ ਉਹ ਜੀਵ ਹੁੰਦੇ ਹੈ ਵੀ ਜਿਹੜੇ ਆ ਕੇ ਤੇ ਉਵੇਂ ਹੀ ਚਲੇ ਗਏ ਕਿ ਉਹ ਜੀਵ ਹੁੰਦੇ ਹੈ ਜਿਨ੍ਹਾਂ ਨੇ ਕੁਝ ਲੱਭ ਕੇ ਜਾਣਾ ਹੁੰਦਾ ਗੁਰੂ ਦੀ ਗੋਦ 'ਚ ਕਹਿੰਦੇ ਸਰੋਵਰ ਦੇ ਉੱਤੇ ਮਾਨ ਸਰੋਵਰ 'ਤੇ ਬੰਗਲਾ ਵੀ ਰਹਿੰਦਾ ਅਤੇ ਹੰਸ ਵੀ ਰਹਿੰਦਾ ਜਿਹੜੀ ਸ਼ਕਲ ਆ ਰੰਗ ਆ ਬੰਗਲੇ ਦਾ ਵੀ ਚਿੱਟਾ ਅਤੇ ਹੰਸ ਦਾ ਵੀ ਪਰ ਮਹਾਰਾਜ ਕਹਿੰਦੇ ਉਹਨਾਂ ਦੀ ਸੋਚ ਦਾ ਉਹਨਾਂ ਦੀ ਸਮਝ ਦਾ ਅਤੇ ਉਹਨਾਂ ਦੀ ਖੁਰਾਕ ਦਾ ਫਰਕ ਆ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣਾ ਜਾਵਣਿਆ ਮਹਾਰਾਜ ਨੇ ਪਤਾ ਸਮਝਾਇਆ ਸਾਨੂੰ ਕੀ ਹੈ ਕਹਿੰਦੇ ਮੇਰੇ ਸਿੱਖ ਤੁਸੀਂ ਹੰਸੋ ਸਿੱਖ ਸਰਬਰ ਹੰਸਾ ਇਕੱਠੇ ਹੋਏ ਸਿੱਖਾਂ ਨੂੰ ਹੰਸ ਦਾ ਦਰਜਾ ਦਿੱਤਾ ਮਹਾਰਾਜ ਨੇ ਤੇ ਇੱਥੇ ਹੀਰੇ ਮੋਤੀ ਕਿਹੜੇ ਚੁਗਣੇ ਆ ਗੁਰਬਾਣੀ ਦੇ ਗੁਰ ਇਤਿਹਾਸ ਦੇ ਬ੍ਰਹਮ ਵਿਚਾਰਾਂ ਦੇ ਗੁਰੂ ਦੇ ਸ਼ਬਦ ਦੇ ਗੁਣਾਂ ਦੇ ਹੀਰੇ ਮੋਤੀ ਤੇ ਇਹ ਮਾਨ ਸਰੋਵਰ ਰੱਬ ਦਾ ਅਕਾਲ ਪੁਰਖ ਦਾ ਤੇ ਇੱਥੇ ਹੰਸ ਬਣ ਕੇ ਹੀਰੇ ਮੋਤੀ ਚੁਗਲੀਏ ਤੇ ਬਗਲੇ ਵਾਲੀ ਸੋਝੀ ਆ ਜਿਹੜੀ ਉਹ ਨਾ ਕਿਤੇ ਸਾਡੀ ਦਿਮਾਗ ਵਿੱਚ ਹੋਵੇ ਕਿਉਂਕਿ ਬਗਲੇ ਨੇ ਤਾਂ ਡੱਡਾਂ ਹੀ ਫੜਨੀਆਂ ਤੇ ਜਿਹੜਾ ਸਾਡਾ ਮਾਣ ਆ ਜੇ ਬਗੜਾ ਬਣ ਗਿਆ ਇਹਨੇ ਇੱਧਰ ਉੱਧਰ ਹੀ ਭਟਕਦਾ ਰਹਿਣਾ ਇਹਨੇ ਇਹੀ ਦੇਖਣਾ ਆ ਕੇ ਵੀ ਮੈਂ ਕਿਹਨੂੰ ਕੀ ਕਵਾਂ ਤੇ ਕਿਵੇਂ ਟੋਕਾਂ ਇਸ ਕਰਕੇ ਇੱਥੇ ਸਚਿਆਰ ਸਿੱਖ ਵਾਲੀ ਅਵਸਥਾ ਬਣ ਜਾਵੇ ਨਾ ਸਾਡੀ ਹੰਸਾਂ ਵਾਲੀ ਅਵਸਥਾ ਬਣ ਜਾਵੇ ਫਿਰ ਸਾਡੇ ਤੋਂ ਮਹਾਰਾਜ ਕਹਿੰਦੇ ਸਿੱਖਾਂ ਪਰ ਤੇਰੇ ਤੋਂ ਵੱਡਾ ਕੋਈ ਭਗਤ ਨਹੀਂ ਤਾਂ ਪਛਵੀ ਨਹੀਂ ਜੇ ਤੈਨੂੰ ਜਾਂਚ ਆ ਜੇ ਗੁਰਮਤ ਦੀ ਪੁੱਠੇ ਲਮਕਣ ਵਾਲਿਆਂ ਤੇ ਧੂਣੇ ਤਪਣ ਵਾਲਿਆਂ ਨੂੰ ਵੀ ਵੱਧ ਭਗਤੀ ਆ ਜੇ ਤੂੰ ਜਾਂਚ ਸਿੱਖ ਜਿਵੇਂ ਗੁਰਮਤ ਦਾ ਸਿਧਾਂਤ ਸਿੱਖ ਲਵੇਂ ਗੁਰੂ ਦੀ ਗੋਦ 'ਚ ਬਹਿਣਾ ਗੁਰੂ ਦੀ ਗੱਲ ਨੂੰ ਸੁਣਨਾ ਅਪਣਾਉਣਾ ਕਰਨਾ ਮੰਨਣਾ ਤੇ ਮਨ 'ਚ ਵਸਾਉਣਾ ਸਿੱਖ ਲਵੇਂ ਜੇ ਮੇਰੇ ਪਾਤਸ਼ਾਹ ਗਰੀਬ ਨਿਵਾਜ ਨੇ ਭਾਈ ਵਿਧੀ ਚੰਦ ਵਰਗਿਆਂ ਦੀ ਡਿਊਟੀ ਲਾਈ ਹੈ ਕਿਉਂਕਿ ਅਕਾਲ ਬੁੰਗੇ ਦੇ ਸਾਹਮਣੇ ਮਹਾਰਾਜ ਨੇ ਘੋਲ ਕਰਨ ਵਾਸਤੇ ਇੱਕ ਅਖਾੜਾ ਬਣਾਇਆ ਕਿਉਂਕਿ ਜਿਹੜਾ
ਜਿਹੜੀ ਪਾਵਰ ਅੰਦਰੂਨੀ ਪਾਵਰ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਚੋਂ ਹਰਿਮੰਦਰ ਸਾਹਿਬ ਚੋਂ ਮਿਲਦੀ ਹੈ। ਜਿਹੜੀ ਸਰੀਰਕ ਪਾਵਰ ਹੈ ਉਹ ਅਕਾਲ ਮੁੰਗੇ ਤੋਂ ਅਕਾਲ ਤਖ਼ਤ ਸਾਹਿਬ ਤੋਂ ਮਿਲਦੀ ਹੈ। ਤੇ ਮੇਰੇ ਪਾਤਸ਼ਾਹ ਨੇ ਕਿਹਾ ਵੀ ਕੋਈ ਢਾਡੀ ਲੱਭ ਕੇ ਲਿਆਓ ਜਿਹੜੇ ਵਾਰਾਂ ਗਾਉਣ ਤੇ ਉਹਨਾਂ ਵਾਰਾਂ ਦੇ ਨਾਲ ਪਿਘਲਿਆ ਹੋਇਆ ਖੂਨ ਜਿਹੜਾ ਜੰਮਿਆ ਪਿਆ ਖੂਨ ਉਹ ਪਿਘਲ ਜਾਵੇ ਖੁਰ ਜਾਵੇ, ਲਾਟਾਂ ਵਗਣ ਲੱਗ ਜਾਣ ਅੰਦਰੋਂ ਸੀਨੇ ਦੇ ਵਿੱਚੋਂ। ਤੇ ਫਿਰ ਬਾਬਾ ਬਿਧੀ ਚੰਦ ਵਰਗੇ ਸੁਰ ਸਿੰਘ ਵਾਲੇ ਤੋਂ ਨੱਥਾ ਤੇ ਅਬਦੁੱਲਾ ਢਾਡੀ ਦੋ ਨੱਥ ਮੱਲ ਤੇ ਅਬਦੁੱਲ ਖਾਨ ਇਹ ਦੋ ਢਾਡੀ ਸੀ ਇਹਨਾਂ ਨੂੰ ਲੈ ਕੇ ਆਉਂਦਾ ਤੇ ਇਹ ਢਾਡੀਆਂ ਦੇ ਲੈ ਕੇ ਪਤਾ ਕਿਵੇਂ ਆਏ ਢਾਡੀਆਂ ਨੂੰ ਧਿਆਨ ਦੇਣ ਵਾਲੀ ਗੱਲ ਹੈ। ਮਹਾਰਾਜ ਨੇ ਕਿਹਾ ਵੀ ਊਂ ਨਹੀਂ ਲਿਆਉਣਾ, ਤੋਰ ਕੇ ਨਹੀਂ ਲਿਆਉਣਾ ਉਹਨਾਂ ਨੂੰ, ਉਹ ਹਰ ਜਸ ਕਰਨ ਵਾਲੇ ਹੈ। ਉਹਨਾਂ ਨੇ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ ਹਰ ਜਸ ਕਰਨ ਆ ਕੇ ਉਹਨਾਂ ਨੂੰ ਬੜੇ ਆਪ ਦੇ ਨਾਲ ਪਿਆਰ ਨਾਲ ਸਤਿਕਾਰ ਨਾਲ ਭਾਵਨਾ ਨਾਲ ਨੀਵੇਂ ਹੋ ਕੇ ਲਿਆਉਣਾ। ਹਲੇ ਨਾਲੇ ਆਏ ਨਹੀਂ ਸੀ ਢਾਡੀ, ਮਹਾਰਾਜ ਤਾਂ ਜਾਣੀ ਜਾਣ ਸੀ ਨਾ। ਤੇ ਮਹਾਰਾਜ ਨੇ ਹਾਥੀ ਭੇਜਿਆ ਉਹਨਾਂ ਬਾਤੇ, ਜਿਵੇਂ ਹੁਣ ਕੋਈ ਬਹੁਤ ਵੱਡੀ ਗੱਡੀ ਭੇਜ ਦੇਵੇ ਵੀ ਗੁਰੂ ਕੇ ਵਜ਼ੀਰਾਂ ਨੂੰ, ਗੁਰੂ ਕੇ ਰਾਗੀਆਂ ਢਾਡੀਆਂ ਪ੍ਰਚਾਰਕਾਂ ਨੂੰ ਇਹ ਗੱਡੀ 'ਚ ਲੈ ਕੇ ਆਓ, ਪਿਆਰ ਸਤਿਕਾਰ ਵਾਲੇ ਇਹੋ ਜਿਹੀ ਭਾਵਨਾ ਰੱਖਦੇ ਅੱਜ ਵੀ। ਤੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਹਾਥੀ ਭੇਜਿਆ ਢਾਡੀਆਂ ਨੂੰ ਲਿਆਉਣ ਵਾਸਤੇ। ਤੇ ਜਦੋਂ ਗਰੀਬਾਂ ਦੇ ਕੋਠੇ ਤੋਂ ਉੱਚਾ ਹਾਥੀ ਨੱਥਾ ਅਬਦੁੱਲਾ ਦੇ ਘਰੇ ਜਾ ਕੇ ਖੜਿਆ ਤੇ ਹੈਰਾਨ ਹੋ ਗਏ ਨੱਥ ਮਾਲਾ ਤੇ ਅਬਦੁੱਲ ਖਾਨ। ਉਹ ਕਹਿੰਦੇ ਸਾਡੇ ਘਰੇ ਹਾਥੀ ਸਾਡੇ ਬੂਹੇ ਮੂਹਰੇ ਤੇ ਸਾਡੇ ਬੂਹੇ ਮੂਹਰੇ ਗੁਰੂ ਦੇ ਸਿੱਖ, ਗਲੀ ਚ ਇਕੱਠ ਹੋ ਗਿਆ ਵੀ ਆ ਗਰੀਬ ਮੁਹੱਲੇ ਦੇ ਵਿੱਚ, ਗਰੀਬ ਕਿਸੇ ਘਰਾਂ ਦੇ ਵਿੱਚ ਕੋਈ ਵੱਡਾ ਬੰਦਾ ਚਲਾ ਜਾਵੇ ਵੱਡੀ ਗੱਡੀ ਚੱਲੀ ਜਾਵੇ ਉਈ ਦੇਖਣ ਲੱਗ ਜਾਂਦੇ ਆ। ਉਹ ਦੇਖਦੇ ਲੋਕ ਵੀ ਇਹਨਾਂ ਗਰੀਬਾਂ ਦੇ ਘਰੇ ਹਾਥੀ, ਉਹ ਵੀ ਬਿਨਾਂ ਸਵਾਰੀ ਤੋਂ, ਕੋਈ ਸਵਾਰ ਹੀ ਨਹੀਂ ਇਹਦੇ ਤੇ। ਰਾਜੇ ਮਹਾਰਾਜੇ ਹਾਥੀਆਂ ਤੇ ਆਉਂਦੇ ਸੀ ਉਹਨਾਂ ਸਮਿਆਂ ਦੇ ਵਿੱਚ, ਰਾਜੇ ਮਹਾਰਾਜੇ ਹਾਥੀਆਂ ਤੇ ਪਾਲਕੀਆਂ ਸਜਦੀਆਂ ਸੀ ਉਹਨਾਂ ਦੀਆਂ। ਸਿੱਖਾਂ ਨੇ ਦਰਵਾਜ਼ਾ ਖੜਕਾਇਆ, ਅਬਦੁੱਲ ਖਾਨ ਨਿਕਲਿਆ ਬਾਹਰ। ਉਹ ਕਹਿੰਦਾ ਦੱਸੋ ਮਹਾਰਾਜ ਕੀ ਹੁਕਮ ਹੈ, ਸਾਨੂੰ ਗਰੀਬਾਂ ਨੂੰ ਕਿਵੇਂ ਚੇਤੇ ਕੀਤਾ? ਤੇ ਸਿੱਖਾਂ ਨੇ ਕਿਹਾ ਤੁਹਾਨੂੰ ਛੇਵੇਂ ਪਾਤਸ਼ਾਹ ਮਹਾਰਾਜ ਚੇਤੇ ਕਰਦੇ ਆ, ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ, ਇਹ ਨੱਥ ਅਬਦੁੱਲ ਸੀ ਜਿਹੜੇ ਦੋਨੇ। ਇਹ ਹੈਰਾਨ ਹੋ ਗਏ ਵੀ ਉਹ ਦੁਨੀਆਂ ਦਾ ਬਾਦਸ਼ਾਹ, ਨਿਰੰਕਾਰ, ਪਰਬਦਗਾਰ, ਦੁਨੀਆਂ ਲੋਕ ਤੇ ਪ੍ਰਲੋਕ ਦਾ ਰਾਖਾ, ਜਿਹਦੇ ਅਸੀਂ ਚਰਨਾਂ ਦੀ ਧੂੜ ਵਰਗੇ ਕਰੋੜਾਂ ਜਨਮ ਲੈ ਲਈਏ ਤਾਂ ਵੀ ਨਹੀਂ ਬਣ ਸਕਦੇ, ਉਹਨਾਂ ਨੇ ਸਾਨੂੰ ਗਰੀਬਾਂ ਨੂੰ ਚੇਤੇ ਕੀਤਾ, ਉਹਨਾਂ ਨੇ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ, ਉਹ ਨਿਓਟਿਆਂ ਨੂੰ ਓਟ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪਤਨ, ਧਰਿਆਂ ਦੀ ਧੈਰ। ਮੇਰੇ ਪਾਤਸ਼ਾਹ ਗਰੀਬ ਨਵਾਜ ਨੇ ਇੰਨਾ ਮਾਣ ਸਨਮਾਨ ਸਾਡੇ ਭਾਗਾਂ 'ਚ ਲੇਖ ਲਿਖਿਆ ਸੀ, ਖੁਦਾ ਨੇ, ਰੱਬ ਨੇ, ਅੱਲਾ ਨੇ, ਭਗਵਾਨ ਨੇ, ਵਾਹਿਗੁਰੂ ਨੇ, ਹੱਥ ਜੁੜ ਗਏ, ਅੱਖਾਂ 'ਚ ਹੰਝੂ ਆ ਗਏ ਵੀ ਸਾਡੇ ਪਰਛਾਵਿਆਂ ਤੋਂ ਲੋਕ ਡਰਦੇ ਆ। ਉਹ ਕਹਿੰਦੇ ਸਿੱਖਾਂ ਨੂੰ ਕਹਿੰਦੇ ਸਾਡੇ ਪਰਛਾਵਿਆਂ ਤੋਂ ਡਰਦੇ ਲੋਕ, ਸਾਨੂੰ ਦੁਨੀਆਂ ਦੀ ਨੀਚ ਜਾਤੀ ਨਾਲ ਦੇਖਿਆ ਜਾਂਦਾ ਹੈ, ਤੇ ਮਹਾਰਾਜ ਨੇ ਸਾਨੂੰ ਬੁਲਾਇਆ। ਮੇਰੇ ਪਾਤਸ਼ਾਹ ਗਰੀਬ ਨਵਾਜ ਨੇ ਕਿਰਪਾ ਕੀਤੀ ਇਹਨਾਂ ਢਾਡੀਆਂ ਨੂੰ ਫਿਰ ਹਾਥੀ ਤੇ ਬਿਠਾ ਕੇ ਆਪਦ ਸਤਿਕਾਰ ਦੇ ਨਾਲ, ਮੂਹਰੇ ਢੋਲ ਵੱਜਦੇ ਆਉਂਦੇ ਹੈ ਤੇ ਲੋਕ ਬੜੇ ਅਚਰਜ ਨੇ ਇਸ ਕੌਤਕ ਦੇ ਉੱਤੋਂ। ਗੁਰੂ ਦੇ ਸਿੱਖ ਬੜੇ ਪਿਆਰ ਆਪਦ ਸਤਿਕਾਰ ਦੇ ਨਾਲ ਲੈ ਕੇ ਗਏ, ਮਹਾਰਾਜ ਦੇ ਦਰਸ਼ਨ ਦਦਾਰੇ ਕੀਤੇ, ਸੱਚੇ ਪਾਤਸ਼ਾਹ ਦੇ ਅਕਾਲ ਪੁਰਖ ਦਾ ਸੁੰਦਰ ਸਰੂਪ ਤੱਕ ਕੇ। ਹਲੇ 11 ਕੁ ਸਾਲ ਦੀ ਉਮਰ ਆ ਮਹਾਰਾਜ ਦੀ, ਅਕਾਲ ਪੁਰਖ ਦੇ ਸੁੰਦਰ ਸਰੂਪ ਨੂੰ ਤੱਕਿਆ ਤੇ ਆਪਣੇ ਆਪ ਹੀ ਇਹਨਾਂ ਢਾਡੀਆਂ ਦੇ ਮੂੰਹੋਂ ਬਾਹਰ ਨਿਕਲੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਢਾਡੀਓ, ਤੁਸੀਂ ਅੱਜ ਤੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਆਏ ਆ, ਅੱਜ ਹਰ ਜਸ ਗੁਰੂ ਨਾਨਕ ਦੇ ਦਰ ਦਾ ਕਰਨਾ ਹੈ, ਕਿਉਂਕਿ ਇਹ ਜਿਹੜੇ ਢਾਡੀ ਸੀ ਨਾ ਪਹਿਲਾਂ ਰਾਜਾ ਮਹਾਰਾਜਾ ਦੇ ਦਰਬਾਰਾਂ 'ਚ ਜਾ ਕੇ ਉਹਨਾਂ ਦਾ ਜਸ ਕਰਦੇ ਸੀ, ਦੁਨਿਆਵੀ ਲੋਕਾਂ ਦੇ ਮਨੋਰੰਜਨ ਵਾਸਤੇ ਗੀਤ ਕਵਿਤਾਵਾਂ ਗਾਉਂਦੇ ਹੈ। ਮਹਾਰਾਜ ਕਹਿੰਦੇ ਅੱਜ ਗੁਰੂ ਨਾਨਕ ਦੇਵ ਦੇ ਘਰ ਦਾ ਜਸ ਕਰਨ ਆਏ ਹੋ ਤੁਸੀਂ, ਅੱਜ ਤੁਹਾਡੀ ਬੜੀ ਵੱਡੀ ਕਿਸਮਤ ਜਾਗੀ ਹੈ, ਐਸੇ ਢੱਡ ਤੇ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਢੱਡ ਦੀ ਥਾਪ ਦੇ ਨਾਲ, ਤੁਹਾਡੇ ਸਰੰਗੀ ਤੇ ਬੰਨੇ ਹੋਏ ਘੁੰਗਰੂਆਂ ਦੇ ਨਾਲ
ਆ ਜਿਹੜੇ ਲੋਕ ਨੇ ਇਹਨਾਂ ਦਾ ਖੂਨ ਪਿਘਲ ਜਾਵੇ ਐਸੀ ਬਾਰਗਾਹ ਜੋਧਿਆਂ ਦੀ ਤਾਂ ਕਿ ਸੂਰਮੇ ਉੱਠ ਖੜਦਾ ਮੇਰੇ ਹਰਗੋਬਿੰਦ ਪਾਤਸ਼ਾਹ ਦੀ ਵਡਿਆਈ ਵਿੱਚ ਦੋ ਤਲਵਾਰੀ ਵਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗਾੜਾ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲਾ ਨਾਲ ਦੁਸ਼ਟ ਮਾਰੇ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂ ਗੀਰ ਦੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਪਾਤਸ਼ਾਹ ਪੱਗ ਤਾਂ ਜਾਂ ਗੀਰ ਵੀ ਬਣਦਾ ਪਰ ਤੇਰੀ ਪੱਗ ਤੋਂ ਥੱਲੇ ਹੈ ਤੈਨੂੰ ਰਾਜੇ ਮਹਾਰਾਜੇ ਕੀ ਦੇਵੀ ਦੇਵਤੇ ਝੁਕਦੇ ਹੈ ਤੇਰੇ ਦਿਦਾਰੇ ਕਰਕੇ ਅੰਬਰ ਨੀਵੀਆਂ ਪਾਉਣ ਲੱਗ ਗਿਆ ਧਰਤੀ ਤੇਰੇ ਚਰਨ ਚੁੰਮਣ ਆਉਂਦੀ ਹੈ ਸੱਚੇ ਪਾਤਸ਼ਾਹ ਆਹ ਗੁਰੂ ਦੀਆਂ ਵਡਿਆਈਆਂ ਸੰਗਤਾਂ ਸਿਫਤ ਸਲਾਹਾਂ ਹੀ ਕਰ।

0: ਬੰਦੀ ਛੋੜ ਦਿੱਤੇ ਦੁੱਖੜੇ ਬਹੋੜ
1: ਮੁੱਖੋਂ ਕਹਿਣ ਬੰਦੀ ਛੋੜ ਦਿੱਤੇ ਦੁੱਖੜੇ ਬਹੋੜ
0: ਕਹਿਣ ਬੰਦੀ ਛੋੜ ਦਿੱਤੇ ਦੁੱਖੜੇ ਬਹੋੜ
1: ਮੁੱਖੋਂ ਕਹਿਣ ਬੰਦੀ ਛੋੜ ਦਿੱਤੇ ਦੁੱਖੜੇ ਬਹੋੜ
0: ਖੁਸ਼ੀ ਚ

0: ਸੇਵਾ ਮਿਲੇ ਮੁਕਤੀ ਦਾ ਮੇਵਾ,
1: ਤੇਰੇ ਕਦਮਾਂ ਦੀ ਸੇਵਾ ਮਿਲੇ ਮੁਕਤੀ ਦਾ ਮੇਵਾ,
0: ਕਦਮਾਂ ਦੀ ਸੇਵਾ ਮਿਲੇ ਮੁਕਤੀ ਦਾ ਮੇਵਾ,
1: ਤੇਰੇ ਕਦਮਾਂ ਦੀ ਸੇਵਾ ਮਿਲੇ ਮੁਕਤੀ ਦਾ ਮੇਵਾ।

ਤੱਕ ਕੇ ਦਰਸ਼ ਦਿਦਾਰੇ ਤੇਰੇ ਸੰਗਤਾਂ ਫੁੱਲ ਬਰਸਾਏ ਮੀਰੀ ਪੀਰੀ ਵਾਲੇ ਸਤਿਗੁਰ ਜਦ ਸੀ ਡੇਰੇ ਲਾਏ ਅਮੀਰ ਗਰੀਬ ਸੀ ਇੱਕ ਥਾਂ ਬੈਠੇ ਸਤਿਗੁਰ ਚਰਨੀ ਲਾਏ ਅਜੀਤ ਬਾਲ ਦੇ ਪਾਰਸ ਨੇ ਵੀ ਗੀਤ ਪਿਆਰ ਦੇ ਗਾਏ ਮੇਰੇ ਪਾਤਸ਼ਾਹ ਗਰੀਬ ਨਵਾਜ ਦੀ ਸੋਭਾ ਦੁਨੀਆਂ ਤੋਂ ਲੈ ਕੇ ਦਰਗਾਹ ਤੱਕ ਹੋ ਰਹੀ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਮੇਰੇ ਪਾਤਸ਼ਾਹ ਦੇ ਨਾਮ ਦੀਆਂ ਵਡਿਆਈਆਂ ਵੱਡੀਆਂ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਜਹਿਬਾ ਏਕ ਕਵਣ ਗੁਣ ਕਹੀ ਹੈ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿਣੀ ਹੀ ਰਹੀ ਹੈ ਅਸੀਂ ਇੱਕ ਜੀਭਾ ਵਾਲੇ ਉਸ ਮਾਲਕ ਦੀ ਕਿੰਨੀ ਕੁ ਸਿਫਤ ਸਲਾਹ ਕਰ ਸਕਦੇ ਹਾਂ ਕਿਉਂਕਿ ਅਨੇਕਾਂ ਹੀ ਜੀਭਾਂ ਵਾਲਿਆਂ ਨੇ ਅਨੇਕਾਂ ਉਹਦੇ ਨਾਮ ਰੱਖਣ ਵਾਲਿਆਂ ਨੇ ਸਵਾਸ ਸਵਾਸ ਬੰਦਗੀ ਕਰਨ ਵਾਲਿਆਂ ਨੇ ਵੀ ਉਹਦਾ ਅੰਤ ਨਹੀਂ ਪਾਇਆ ਉਹਦੇ ਪਾਰਾਵਾਰ ਦਾ ਅੰਤ ਨਹੀਂ ਪਾਇਆ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਿਓ ਸਮਰੱਥ ਗੁਰੂ ਸਰ ਹੱਥ ਧਰਿਓ ਆਪਦੇ ਚਰਨਾਂ ਨਾਲ ਜੋੜੀ ਰੱਖਿਓ ਨਾਮ ਦੀਆਂ ਨਿਤਨੇਮ ਦੀਆਂ ਗੁਰੂ ਘਰ ਆਉਣ ਦੀਆਂ ਗੁਰਬਾਣੀ ਪੜ੍ਹਨ ਦੀਆਂ ਸੇਵਾ ਕਰਨ ਦੀਆਂ ਸੱਚੇ ਪਾਤਸ਼ਾਹ ਭਾਵਨਾਵਾਂ ਬਖਸ਼ਿਓ ਸਮਤ ਦਿਓ ਸਮਰੱਥ ਗੁਰੂ ਸਰ ਹੱਥ ਧਰਿਓ ਅੱਜ ਮੇਰੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਇਤਿਹਾਸ ਕਹਿੰਦਿਆਂ ਹੋਇਆਂ ਇਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਬਖਸ਼ਣ ਆ ਰਹੇ ਹੈ ਗੁਨਾਹਾਂ ਦੀ ਮਾਫ਼ੀ ਬਖਸ਼ ਦੇਣਗੇ ਅੱਗੇ ਤੋਂ ਸਮਤ ਬਖਸ਼ਣਾ ਸ਼ੁੱਧ ਗੁਰਬਾਣੀ ਪੜ੍ਹਨ ਦੀ ਗੁਰੂ ਦਾ ਜਸ ਪ੍ਰਚਾਰ ਢਾਡੀ ਵਾਰਾਂ ਗੁਰੂ ਦਾ ਪਿਆਰ ਸਤਿਕਾਰ ਗੁਰੂ ਦੇ ਚਰਨਾਂ ਕਮਲਾਂ ਦੀ ਸੇਵਾ ਕਰਨ ਦੀ ਸੋਝੀ ਮਹਾਰਾਜ ਬਖਸ਼ਣ ਇਸੇ ਤਰ੍ਹਾਂ ਹੀ ਸਵਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਪ੍ਰਮਾਣ ਹੋਣ ਸਾਰੀ ਸੰਗਤ ਨੂੰ ਜੀ ਆਇਆ ਉਹ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ।

ਬਖਸ਼ਣੀ, ਬੱਚਿਆਂ ਨੂੰ ਉੱਚ ਵਿੱਦਿਆ ਦੀ ਦਾਤ, ਗੁਰਸਿੱਖੀ ਜੀਵਨ, ਦੀਰਘ ਆਯੂ, ਮਾਤਾ ਪਿਤਾ ਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਿਰਪਾ ਕਰਨੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ ਵਾਧੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ। ਤਿਤ ਕਰ ਗਾਵ ਸੋਹਿਲਾ ਸਿਵਰਿਹੁ ਸਿਜਣਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ ਦੇਖੇ ਗਾਦੇ ਵਣਹਾਰ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸਮਹਲਾ ਪਹਿਲਾ। ਸ਼ੇ ਕਰ

ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ।

ਹੋਈ। ਸਹਿਸ ਪਦ ਬਿਮਲਾ ਨੇਕ ਪਦ ਗੰਧ ਬਿਨ ਸਹਿਸ ਤਬਕਾਂ ਦੇ ਵਿੱਚ ਅਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ ਕਾ ਡੰਡੌਤ ਪੁਨ ਵੱਡਾਹੇ। ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾਹੇ। ਜਿਉਂ ਜਿਉਂ ਚਲੇ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾਹੇ। ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ।

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨੋ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੁ ਆਪ ਹਾਥ ਦੈ ਮੋਹ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖੈ ਸਵੈ ਕਰਤਾਰਾ ਮੋਰ ਛਾਨਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਹੁ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਸੁਜੂ ਕਰੀਐ ਹੋ ਰੱਛਾ ਰਾਖ ਲਿਹੋ ਮੋਹਿ ਰਖ ਨਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼

ਸਬਜੈਕਟ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਹੋ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੀਤੇ ਬਦਨ ਸ੍ਰਿਸ਼ਟ ਸਭ ਧਾਰ, ਆਪ ਆਪਣੀ ਬੂਝ ਉਚਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਬਿਕਾਰ ਨਿਰਲੰਬ, ਆਦਿ ਅਨਿਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾਕਾ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਾ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੀਤੀ, ਬਰਨਤ ਭਿੰਨ ਭਿੰਨ ਤੋਹੇ ਤੀਤੀ, ਤੁਮਰਾ ਲਖਾ ਨਾ ਜਾਏ ਪਸਾਰ, ਕਿਹ ਬਿਦ ਸਜਾ ਪ੍ਰਥਮ ਸੰਸਾਰ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀ ਭੂਪਾ, ਅੰਡਜ ਜੀਰਜ ਸੀਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਯੋ ਸੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਈ ਅਚੰਮ ਭਵ, ਆਦਿ ਜੁਗਾਦ ਸਰੂਪ ਸਵਯੰ ਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਝ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈਸਕੈ ਨਾ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹੱਥ ਦੇ ਲੇ ਹੋ ਉਬਾਰੀ, ਸਰਵ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲੇ ਹੋ ਬਚਾਈ, ਕਿਰਪਾ ਕਰੀ ਹਮ ਪਰਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸਹਿ ਕਰਤਾ, ਸ੍ਰੀ ਅਸ ਤੁਜਵ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨਵਾਂਸ਼ਤ ਫਲ ਪਾਵੈ ਸੋਈ, ਦੁਖ ਨ ਤਸੈ ਬਿਆਪਤ ਕੋਈ ਅੜਿਲ, ਸੁਨੈ ਗੁੰਗ ਜੋ ਆਹੇ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤ ਆਵਈ, ਦੁਖ ਦਰਦ ਪਉ ਨਿਕਟ ਨਾ ਤਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਵਾਰ ਚੌਪਈ ਕੋ ਕਹੈ, ਚੌਪਈ ਸੰਬਤ ਸਤਰਹਿ ਸਹਸ ਪਣਿਜੈ, ਅਰਧ ਸਹਸ ਫੁਨਤੀਨ ਕਿਹਜੈ, ਭਾਦਰਵ ਸਦੀ ਅਸ਼ਟਮੀ ਰਵਿਵਾਰ, ਤੀਰ ਸਤੁਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋਤਾ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੀ, ਹਰਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਤ ਘਰ ਸਭਾਗਿਆ, ਘਰ ਸਭਾਗਿਆ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਨ ਕਹੁ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸੱਚ ਲਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੇ ਵਾਜ ਹੋ ਕਿਆ ਕਰੇ ਵਿਚਾਰੀਆ, ਤਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੇ ਬਾਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੋਪ ਗੁਰ ਕਉ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟ ਹੋ, ਜਿਨ ਮੋਹ ਮਿਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ, ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ, ਤਸ ਨਾਲ ਕਿਉ ਚਿਤਲਾਈ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ ਜੀ, ਜੰਤ ਸਭ ਖੇਲ ਤੇਰਾ ਕਿਆ ਕੁ ਆਖ ਵਖਾਣ ਆਏ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ, ਕੇਰੀ ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ, ਖੰਨਿਆ ਤਿੱਖੀ ਵਾਲ ਹੋ ਨਿਕੀਏ ਤਾਂ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਏ ਹੇ ਤਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੇ ਤਵੈ ਚਲਹਿ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੈ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਦਿਨ ਕਿਆ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ, ਇੱਕ ਫਰਹਿ ਕਨੇਰੇ ਕਰਹਿ ਗੱਲਾ ਗਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਇ ਨਹਿ ਜਾਇ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਇ ਸਹਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਇ ਮਨ ਧੋਵਹੁ ਸਬਦ ਲਾਗਹੁ ਹਰ ਸਿਓ ਚਿਤ ਲਾਇ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਇ ਜੀਉ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਉ ਤਾਂ ਮੈਲੇ ਤਿਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੀ ਤਿਨ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹਰ ਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮੈ ਸਮਾਲੀ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੇ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕਿਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਭ ਸਖਤ ਆਪ ਉਪਾਏ ਕਹਿ ਕਰਤਾ ਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਓਲਿ ਬੁਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਨੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿਉਂ ਮਹਿ ਅੰਮ੍ਰਿਤ ਪਾਲ ਕਰੇ ਸੋ ਕਿਆ ਮਨੋਹੋ ਵਿਸਾਰੀਏ ਮਨੋਹ ਕਿਉਂ ਵਿਸਾਰੀਏ ਏਵਟ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹਿ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੈ ਨਾਨਕ ਏਵਟ ਦਾਤਾ ਸੋ ਕਿਆ ਮਨੋਹੋ ਵਿਸਾਰੀਏ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇਕੋ ਜੇ ਹੀ ਕਰਤਾ ਖੇਲ ਰਚਾਇਆ ਜਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਮ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸਨੋ ਸਿਰ ਸੋ ਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਆ ਜੀਉ ਲਾਹ ਖਟਿਓ ਦਿਹਾੜੀ ਇਹੋ ਤਾਨਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਈ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੀ ਆਪਣਾ ਪ੍ਰਜਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨਾ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰਬਿਨ ਅਵਰਨਾ ਦੇਖੋ ਕੋਈ ਹਰਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰਬਿਨ ਅਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਨਹੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋਵਹੋ ਸੱਚ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹੈ ਨਾਨਕ ਹਰ ਪਿਆਇਆ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਹੈ ਘਰ ਗਾਵ ਹੋ ਗਾਵਹੋ ਤਾਂ ਸੁਹਿਲਾ ਕਰ ਸੱਚ ਹੈ ਜਿਥੇ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ

ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਤੀਰਥ ਇਸਨਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਸੇ ਸਿਮਰਨ।

ਪ੍ਰਭ ਜੀ ਵਸਹਿ ਸਾਧ ਕੀ ਰਸਨਾ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੀ ਪ੍ਰਭ ਕੋ

ਪ੍ਰਭ ਕੋ ਸਿਮਰਹਿ ਸਿਮੁਖ ਸੁਹਾਵੀ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਆਨੰਦ ਕਨੇਰੀ ਸੰਤ ਕਿਰਪਾ ਤੇ ਅਨੰਦ ਨ ਜਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਨਿਹਚਲ ਆਸਨ ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸਿਮਰਹਿ ਸੇਜਨ ਜਿਨ ਕੋ ਪ੍ਰਮਯਾ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਪੈ ਸਿਧ ਜਤੀ ਦਾਤੀ ਹਰ ਸਿਮਰਨ ਧਾਰੀ ਸਭ ਧਰਨਾ ਹਰ ਸਿਮਰਨ

ਜਹ ਮੁਸਕਲ ਹੋਵੇ ਅਤ ਭਾਰੀ ਅਨਿਕ ਪੁਨਹ ਚਰਨ ਕਰਤ ਨਹੀਂ ਤਰੇ ਗੁਰਮੁਖ ਨਾਮ ਜਪੋ ਮਨ ਮੀਰੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਾਖ ਕਰੋਰੀ ਬੰਧਨ ਪਰੇ ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ ਜਿਹ ਮਾਰ ਗਿਹ ਜਾਤ ਅਕੇਲਾ ਐਸਾ ਨਾਮ ਮਨਸ ਦਾ ਧਿਆਈਏ ਛੂਟਤ ਨਹੀਂ ਕੋਟ ਲਖ ਬਾਹੀ ਅਨੇਕ ਵਿਘਨ ਜਹ ਆਏ ਸੰਘਾਰ ਅਨੇਕ ਜੋਨ ਜਨ ਮੈਂ ਮਰ ਜਾਮ ਹਉ ਮੈਂ ਲਾਮਲ ਕਬ ਹੁ ਨਾ ਧੋਵੈ ਐਸਾ ਨਾਮ ਜਪਹੁ ਮਨ ਰੰਗ ਜਿਹ ਮਾਰ ਕੇ ਗਣੇ

ਓਤ ਓਤ ਜਨ ਹਰ ਸਰਾਤੀ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਬਹੁ ਕਰੀ ਪਾਰ ਜਾਤ ਹਰ ਕੋ ਨਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਕਾ ਸੰਗਵਟ ਭਾਗ।

ਨੌਖੰਡ ਪ੍ਰਥਵੀ ਫਰੈਚਰ ਜੀਵ ਅਗਨ ਮਾਹੀ ਹੋਮਤ ਪ੍ਰਾਨ ਨਿਵਲੀ ਕਰਮ ਕਰੈ ਬਹੁ ਆਸਨ ਨਿਮਖ ਨਿਮਖ ਕਰ ਸਰੀਰ ਕਟਾਵੈ ਹਰ ਕੇ ਨਾਮ ਸਮ ਸਰਕਸ਼ ਨਾਹੀ।

ਮਨਹਰ ਕੇ ਨਾਮ ਕੀ ਮਹਿਮਾ ਊਚ ਬਹੁਤ ਸਿਆਣਪ ਜਮ ਕਾ ਪਹੁ ਵਿਆਪੈ ਪੇਖ ਅਨੇਕ ਅਗਨ ਨਹੀਂ ਬੁਝੈ ਛੂਟ ਸਨਾਹੀ ਊਬ ਪਿਆਲ ਅਵਰ ਕਰਤੂਤ ਸਗਲੀ ਜਮ ਡਾਨੈ ਹਰ ਕਾ ਨਾਮ ਜਬਤ ਦੁਖ ਜਾਏ।

ਜੇ ਕੋ ਜਨਮ ਮਰਨ ਤੇ ਡਰੈ ਜਿਸ ਦਿਨ ਕੋ ਪ੍ਰਭ ਦਰਸ ਪਿਆਸ ਸਗਲ ਪੁਰਖ ਮਹਿਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ ਜਾ ਕਾ ਮਨ ਹੋਏ ਸਗਲ।

ਇਹਨਰ ਗੁਣ ਗੁਣ ਕਛੂ ਨਾ ਬੂਝੈ ਜਿਹ ਪ੍ਰਸਾਦ ਤਰ ਉਪਰ ਸੁਖ ਬਸ ਹੈ ਜਿਹ ਪ੍ਰਸਾਦ ਪੀਬ ਹੈ ਸੀਤਲ ਜਲਾ ਜਿਹ ਪ੍ਰਸਾਦ ਭੋਗ ਹੈ ਸਭ ਰਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਐਸੇ ਦੋਖ ਮੂੜ ਅੰਧ ਵਿਆਪੀ ਆਦਿ ਅੰਤ ਜੋ ਰਾਖਨ ਹਾਰ ਜਾ ਕੀ ਸੇਵਾ ਨਵ ਨਿਧ ਪਾਵੇ ਜੋ ਠਾਕੁਰ

ਕਹਿ ਪਿੰਗਲ ਪਰਵਤ ਪਰ ਪਵਨ ਕਰਤਾਰ ਕਰੁਣਾ ਮੈਂ ਅਧੀਨ ਬੇਨਤੀ ਕਰੇ ਸੰਗ ਸਹਾਇ ਸੋ ਆਵੈ ਨਾ ਚੀਤ ਬਲੂਆ ਕੇ ਗ੍ਰਹਿ ਪੀਤਰ ਵਸੈ ਦ੍ਰਿੜ ਕਰ ਮਨ ਮਨ ਹੈ ਪ੍ਰਤੀਤ ਬੈਰ ਵਿਰੋਧ ਕਾਮ ਕ੍ਰੋਧ ਮੂਹ ਇਹਾਹੂ ਜੁਗਤ ਬਿਹਾਨੇ ਕਈ ਜਨਮ

ਜਿਸ ਠਾਕੁਰ ਸੋ ਨਾਹੀ ਚਾਰਾ ਜਾ ਕੇ ਮਨ ਲਾਗਾ ਪ੍ਰਮੀਠਾ ਜਿਸ ਜਨ ਆਪਣਾ ਹੁਕਮ ਮਨਾਇਆ ਅਗੰਤ ਸਾਹੂ ਆਪਣੀ ਦੇ ਰਾਸ ਆਪਣੀ ਅਮਾਨ ਕੁਛ ਬਹੁਤ।

ਗਿਆਨ ਅਸਤਰ ਭਗਤ ਸਾਧ ਕੀ ਸਰਨ ਮਿਥਿਆ ਸਰਵਨ ਭਰਨ ਦਾ ਸੁਨ ਹੈ ਮਿਥਿਆ ਨੇਤਰ।

ਬਿਰਸਾ ਨਾਮ ਬਿਨਾ ਤਨ ਅੰਧ ਬਿਨ ਸਿਮਰਨ ਦਨ ਰਹਿਣ ਬਿਰਸਾ ਬਿਹਾਈ ਗੋਬਿੰਦ ਭਜਨ ਬਿਨ ਬਿਰਸੇ ਸਭ ਕਾਮ ਧਨ ਤਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਰਹਿਤ ਅਵਰ ਕਸ਼ ਅਵਰ ਕਮਾਵਤ ਜਾਣਨ ਹਾਰ ਪ੍ਰਭੂ ਪਰਬੀਨ ਅਵਰ ਉਪਦੇਸੈ ਆਪ ਨਾ ਕਰੇ ਜਿਸਕੇ ਅੰਤਰ ਬਸੈ ਨਿਰੰਕਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪ ਹੈ ਆਪ ਆਪ ਕਰਤਨ ਬੀਰਾ ਉਪਾਵ ਸਿਆਣਪ ਸਗਲ ਤੇ

ਜਿਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ, ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਜਿਹ ਪ੍ਰਸਾਦ ਪਾਠ ਪਟੰਬਰ ਹਟਾਵ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਨ, ਜਿਹ ਪ੍ਰਸਾਦ ਤੇਰੋ

ਸਾਧਕ ਸੰਗ ਮੁਖ ਉਜਲ ਹੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਬੁਝੇ ਪ੍ਰਭ ਨੀਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਮਹਿਮਾ ਵਰਨੈ ਕੌਣ ਪ੍ਰਾਨੀ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗਾ ਵਹਿ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੀਨ ਸਾਧਕ ਸੰਗ ਨਾ ਕਤ ਹੂੰ ਧਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧ ਸੰਗ ਕੇ ਸਿਉਣ ਹੀ ਬੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧਕ ਸੰਗ ਨਾ ਹੀ ਹੋ ਤਾਪ ਆਪੇ ਜਾਣੈ ਸਾਧ ਵਡਾਈ ਸਾਧਕ ਸੰਗ ਨਾ ਕਬਹੂ ਧਾਵੈ ਸਾਧ ਸੰਗ ਵਸਤਾ ਗੋਚਰ ਲਹੈ ਸਾਧਕ ਸੰਗ ਵਸੈ ਥਾਨ ਉੱਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਪਾਏ ਨਾਮ ਨਿਧਾਨ ਸਾਧਕ ਸੰਗ ਸਭ ਕੁਲ ਉਧਾਰ ਸਾਧੂ ਕੈ ਸੰਗ ਸੋ ਧਨ ਪਾਵੈ ਸਾਧ ਸੰਗ ਧਰਮ ਰਾਹੀ ਕਰੇ ਸੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧਕ ਸੰਗ ਸਰਬ ਥਾਨ ਗਮ ਸਾਧਕ ਸੰਗ ਨਹੀਂ ਕਛ ਕਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਇਹਾ ਉਹਾ ਸੁਹੀਲਾ ਜੋ ਛੈ ਸੋ ਹੀ ਫਲ ਪਾਵੈ ਪਾਰ ਬ੍ਰਹਮ ਸਾਧ ਦਿਰਦ ਵਸੈ ਸਾਧਕ ਸੰਗ ਸੁਨੋ ਹਰ ਨਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧਕ ਸੰਗ ਲਗਿਆ ਪ੍ਰਭ ਮੀਠਾ ਸਾਧ ਸੰਗ ਪਏ ਆਗਿਆਕਾਰੀ ਸਾਧਕ ਸੰਗ ਮਿਟੇ ਸਭ ਰੋਗ ਸਾਧਕੀ ਮਹਿਮਾ ਵੇਦ ਨਾ ਜਾਣ ਹੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕ ਸੋਭਾ

ਵੈਸ ਨੋ ਸੋਜਸ ਉਪਰ ਸੋ ਪ੍ਰਸੰਨ ਕਰਮ ਕਰਤ ਹੋ ਵੈ ਨਿਹ ਕਰਮ ਕਾਹੂ ਫਲ ਕੀ ਇੱਛਾ ਨਹੀਂ ਬਚ ਮੰਤਨ ਅੰਤਰ ਸਿਮਰਨ ਗੋਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਮਨ ਤੇ ਬਿਨਸੈ ਸਗਲਾ ਭਰਮ ਸਾਧ ਸੰਗ ਪਾ

ਜੂਤ ਕਿਤੇ ਨਾ ਪਾਈਏ ਧਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ ਨਿਕਟ ਨਿਕਟ ਹਰ ਜਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਸਗਲ ਸੰਗ ਆਤਮ ਉਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਤੈਸਾ ਹਰਖ ਤੈਸਾ ਉਸ ਸੂਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈਸਾ ਵੇ

0: ਸੋਈ ਕਰੇ।
1: ਅਣਜਾਣਤ ਵਿਖਿਆ ਮਹਿਰ ਚ ਪਰਮੇ ਭੂਲਾ ਦਹ ਦਿਸਤਾ ਹੋਵੇ, ਕਰ ਕਿਰਪਾ ਜਿਸ ਆਪਣੀ ਭਗਤ ਦੀ ਖਿਨ ਮਹਿ ਨੀਚ ਕੀਟ ਕੋ ਰਾਜ ਜਾ ਕਰ ਦ੍ਰਿਸ਼ਟ ਕਛੂ ਨਾ ਆਵੇ, ਜਾ ਕੋ ਆਪਣੀ ਕਰੇ ਬਖਸੀਸ

ਕਭੂ ਹੋਏ ਪੰਡਿਤ ਕਰੇ ਬਖਿਆਨ, ਕਭੂ ਤਟ ਤੀਰਥ ਇਸਨਾਨ, ਕਭੂ ਕੀਟ ਹਸਤ ਪਤੰਗ ਹੋਏ ਜੀਆ, ਨਾਨਾ ਰੂਪ ਜਾ ਸਵਾਗੀ ਦਿਖਾਵੇ, ਜੋ ਤਿਸ ਭਾਵੈ ਸੋਈ ਹੋਈ, ਕਭੂ ਸਾਧ ਸੰਗਤ ਇਹੋ ਪਾਵੇ, ਅੰਤਰ ਹੋਏ ਗਿਆਨ ਪ੍ਰਗਾਸ, ਮੰਤਰ ਨਾਮ ਰਤੇ

ਜਬ ਲਗ ਜਾਣੇ ਮੁਝ ਤੀ ਕਛ ਹੋਈ ਜਬ ਇਹ ਜਾਣੇ ਮੈਂ ਕਿਛ ਕਰਤਾ ਜਬ ਧਾਰੇ ਕੁ ਬੈਰੀ ਮੀਤ ਜਬ ਲਗ ਮੋਹ ਮਗਨ ਸੰਗ ਮਾਈ ਪ੍ਰਭ ਕਿਰਪਾ ਤੇ ਬੰਧਨ ਟੂਟੇ ਸਹਿਸ ਕਟੇ।

ਚਰਨ ਸਾਧ ਕੇ ਧੋਏ ਧੋਏ ਪੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਸਿਵਾ ਵਡ ਭਾਗੀ ਪਾਈਏ, ਅਨੇਕ ਬਿਘਨ ਤੇ ਸਾਧੂ ਰਾਖੇ, ਓੜ ਕਹੀ ਸੰਤ ਹੈ ਦਰ ਆਇਆ, ਮ੍ਰਿਤਕ ਕਾਜ

ਮਨਸਾ ਪੂਰਨ ਸਰਨਾ ਜੂਗ ਹਰਨ ਭਰਨ ਜਾ ਕਾ ਨੇਤਰ ਫੂਰ ਅਨੰਦ ਰੂਪ ਮੰਗਲ ਸਤ ਜਾ ਕੈ ਰਾਜ ਮਹਿਰਾਜ ਜੋਗ ਮਹਿ ਜੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਜਾ ਕੀ ਲੀਲਾ ਕੀਮਤ ਨਾਹੀ ਪਿਤਾ ਕਾ ਜਨਮ ਕੇ ਜਾਣੈ ਪੂਤ ਸਮਤ ਗਿਆਨ ਧਿਆਨ ਜਨ ਦੀ ਤਿਹ ਗੁਣ ਮਹਿ ਜਾ ਕੋ ਪਰਮਾਹੀ ਊਚ ਨੀਚ ਤਿਸਕੇ ਅਸਥਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵਿਦ ਕੀ ਨੋ ਵਿਸਥਾਰ ਨਾਨਾ ਚਰਤ ਕਰੇ ਖਨ ਮਾਹੀ ਨਾਨਾ ਵਿਦ ਕਰ ਬਨਤ ਬਨਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਈ ਰੂਪ ਸਤ ਜਾ ਕਾ ਸਤ ਅਸਥਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਕਰਮ ਜਾ ਕੀ ਰਚਨਾ ਸਤ ਸਤ ਕਰਨੀ ਨਿਰਮਲ ਨਿਰਮਲੀ ਸਤਨਾਮ ਪ੍ਰਭ ਕਾ ਸੁਖਦਾਈ ਸਤ ਬਚਨ ਸਾਧੂ ਉਪਦੇਸ ਸਤ ਨਿਰਤ ਬੂਝੇ ਜੇ ਕੋਈ ਆਪ ਸਤ ਕੀਆ ਸਭ ਸਤ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਕਰਤੇ ਕੀ ਮਿਤਨਾ ਜਾਣੈ ਕੀਆ ਬਿਸਮਨ ਬਿਸਮ ਭਏ ਬਿਸਮਾਦ ਪ੍ਰਭ ਕੈ ਰੰਗ ਰਾਸ ਜਨ ਰਹੇ ਉਹਦਾ ਤੇ ਦੁਖ ਘਟਨਹਾਰ ਜਨ ਕਾ ਸੇਵ

ਆਪ ਸਤ ਸਤ ਸਭ ਧਾਰੀ ਸ਼ਬਦ ਸਤ ਸਤ ਪ੍ਰਭਕਤ ਬੁਜਨ ਹਾਰ ਕੋ ਸਤ ਸਭ ਹੋਈ ਸਤ ਸਰੂਪ ਹਿਰਦੈ ਜਨਮਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਭੈ ਤੇ ਨਿਰਭਉ ਹੋਏ ਬਸਾ

ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸਿੱਖੀ ਗੁਰਦੁਰ ਮਤ ਮਲਹਿਰ, ਸਤਿਗੁਰ ਸਿੱਖੇ ਬੰਧਨ ਕਟ, ਸਤਿਗੁਰ ਸਿੱਖ ਕਾ ਨਾਮ ਧਨ ਦੀ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਆਪਸ ਕੋ ਕਰ ਕਛ ਨਾ ਜਨਾਵੇ, ਮਨ ਵਿਚ ਸਤਿਗੁਰ ਕੇ ਪਾਸ, ਸੇਵਾ ਕਰਤ ਹੋਏ ਨਿਹ ਕਾਮੀ, ਆਪਣੀ ਕਿਰਪਾ ਜਿਸ ਆਪ ਕਰੀ, ਵਿਸ ਵਿਸਵੇ ਗੁਰ ਕਾ ਮਨ ਮਨ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਸਰਬ ਨਿਧਾਨ ਜੀ ਕਾ ਦਾਤਾ, ਬ੍ਰਹਮ ਮਹਿ ਜਨ ਜਨਮ ਹੈ ਪਾਰ ਬ੍ਰਹਮ, ਸਹਿਸ ਸਿਆਣਪ ਲਿਆ ਨਾ ਜਾਈਏ, ਸਫਲ ਦਰਸ਼ਨ ਪੇਖਤ ਪੁਨੀਤ, ਭੀਖਤ ਸੰਗ ਰਾਮ ਗੁਣ ਰਵੀ, ਸੁਨਕਰ ਬਚਨ ਕਰਨ ਆਗਹਾਨੀ, ਪੂਰਾ ਗੁਰ ਅਖਿਆਓ ਜਾ ਕਾ ਮੰਤਰ, ਗੁਣ ਬੇਅੰਤ ਕੀਮਤ ਨਹੀਂ ਪਾਈ, ਜਿਹਬਾ ਏਕ ਉਸਤਤ ਅਨੇਕ, ਕਾਹੂ ਬੋਲ ਨ ਪਹੁੰਚਤ ਪ੍ਰਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਅਨੇਕ ਭਗਤ ਬੰਧਨ ਨਿਤ ਕਰਹਿ, ਸਤਿਬਰਿਹਾਰੀ ਸਤਿਗੁਰ ਆਪਣੀ, ਇਹੋ ਹਰਸ ਪਾਵੈ ਜਨ ਕੋਈ।

ਕਰਨ ਕਾਰਨ ਸੋ ਪ੍ਰਭ ਸਮਰੱਥ ਇਹੋ ਤਨ ਸੰਚ ਹੋ ਭਗਵੰਤ ਏਕ ਆਸ ਰਾਖੋ ਮਨ ਮਾਹੀ ਜਿਸ ਧਨ ਕੋ ਚਾਰ ਕੁੰਟ ਉੱਠ।

ਸੁਤ ਮੀਤ ਕੁਟੰਬ ਅਰਬਨਤਾ ਰਾਜ ਰੰਗ ਮਾਇਆ ਵਿਸਥਾਰ ਅਸ ਹਸਤੀ ਰਥ ਸਵਾਰੀ ਜਿਨ ਦੀਏਤ ਸਭਜੈ ਨਾ ਬਿਗਾਨਾ ਗੁਰ ਕੀ ਮਤ ਤੂੰ ਲੇਹ ਇਆਨੀ ਹਰ ਕੀ ਭਗਤ ਕਰੋ ਮਨ ਮੀਤ ਚਰਨ ਕਮਲ ਰਾਖੋ ਮਨ ਮਾਹੀ ਆਪ ਜਪੋ ਅਵਰਾ ਨਾਮ ਜਪਾਵਹੁ ਸਾਰ

ਹਰ ਪੂੰਜੀ ਸਾਂਝ ਕਰੋ ਵਿਵਹਾਰ ਸਰਬ ਨਿਰੰਤਰ ਏਕੋ ਦੇਖ ਏਕੋ ਜਪ ਏਕੋ ਸਲਾਹੇ ਏਕ ਸਕੇ ਗੁਣ ਗਾਓ ਅਨੰਤ ਏਕੋ ਏਕ ਏਕ ਹਰ ਆਪ ਅਨੇਕ ਵਿਸਥਾਰ ਏਕ ਤੇ

ਸਰਬੈ ਕੁੰਠ ਮੁਕਤ ਮੋਖ ਪਾਈ ਅਨੇਕ ਰਾਜ ਭੋਗ ਬੜਿਆਈ ਬਹੁ ਭੋਜਨ ਕਾ ਪ੍ਰਸੰਗੀਤ ਭਲੀ ਸੋ ਕਰਨੀ ਸੋ।

ਜਹ ਸਰੂਪ ਕੇ ਵਲ ਜਗਦੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਕਥਨ ਕਰਾਵਨ ਕਰਨ ਹਾਰ ਜਬ ਆਪਣੀ ਸੋਭਾ ਪੁਨ ਸੰਗ ਬਨਾਈ ਜੇ ਸਰਬ ਕਲਾ ਆਪ ਹੈ ਪ੍ਰਵੀਨ ਜਬ ਆਪਨ ਆਪ ਆਪ ਉਰਤਾਰ ਜੇ ਆਪਨ ਊਚ ਆਪਨ ਆਪ ਨੀਰਾ ਬਿਸਮਨ ਬਿਸਮ ਰਹੇ ਬਿਸਮਾਦ ਜੇ ਅਸ਼ਲ ਸ਼ੇਦ ਭੀਦ ਸਮਾਇਆ ਆਪਸ ਕੋ ਆਪ ਹੈ ਆਦੀਸ ਜਹ ਇਕ ਹੈ ਏਕ ਏਕ ਭਗਵੰਤਾ ਜਹ ਆਪਨ ਆਪ ਆਪ ਪਤਿਆਰਾ

ਜਿਸ ਭਾਵੈ ਤਸਲੇ ਮਿਲਾਈ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਜਨਲਾ ਗਾਹਰ ਇਕ ਨਾਈ ਸੇਵਕ ਕੋ ਸੇਵਾ ਬਨ ਆਈ ਇਸ ਦੇ ਉਪਰ ਨਹੀਂ ਵਿਚਾਰ ਬੰਧਨ ਤੋਰ ਭਏ ਨਿਰਵੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਸਾਧ ਸੰਗ ਮਿਲ

ਸਗਲ ਸਮਗਰੀ ਏਕਸ ਘਟ ਮਾਹੀ ਨੌਨਤ ਅੰਮ੍ਰਿਤ ਪ੍ਰਭ ਕਾ ਨਾਮ ਸੁਨ ਸਮਾਦ ਅਨਹਤ ਤਹ ਨਾਦ ਤਿਨ ਦੇਖਿਆ ਜਿਸ ਆਪ ਦਿਖਾਈ ਸੋ ਅੰਤਰ ਸੋ ਬਾਹਰ ਅਨੰਤ ਧਨ ਮਾਹੇ ਆਕਾਸ ਪਿਆਲ ਬਨਤਨ ਪਰਵਤ ਹੈ ਪਾਰ ਬ੍ਰਹਮ ਪੌਣ ਪਾਣੀ ਬੈ ਸੰਤਰ ਮਾਹੀ ਤਿਸ ਤੇ ਪਿੰਨ ਨਹੀਂ ਕੋਠਾਉ ਵੇਦ ਪ੍ਰਾਨ ਸਿਮਰਤ ਮਹਿ ਦੇਖ ਬਾਣੀ ਪ੍ਰਭ ਕੀ ਸਭ ਕੋ ਬੋਲੇ ਸਰਵ ਕਲਾ ਕਰ ਖੇਲਿਆ ਖੇਲ ਸਰਵ ਜੋਤ ਮਹਿ ਜਾ ਕੀ ਜੋਤ ਗੁਰਪ੍ਰਸਾਦ ਭਰਮ ਕਾ ਨਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਸੁਨ ਹੈ ਸਭ ਬਚਨ ਜਨ ਜਾਤਾ ਤਿਸ ਕੀ ਇਹ ਰਹਿਤ ਜੋ ਜੋ ਹੋਏ ਸੋਈ ਸੁਖ ਮਨ ਅੰਤਰ ਬਸੇ ਬਾਹਰ ਭੀ ਓਹੀ ਆਪ ਸਤ ਕੀਆ।

ਸਿਮਰ ਸਿਮਰ ਨਾਮ ਬਾਰੰਬਾਰ ਉੱਤਮ ਸਲੋਕ ਸਾਧ ਕੇ ਬਚਨ ਸੁਨਤ ਕਮਾਵਤ ਹੋ ਤੋ ਉਧਾਰ ਸਫਲ ਜੀਵਨ ਸਫਲਤਾ ਕਾ ਸੰਗ ਜੈ ਜੈ ਸਬਦ ਅਨਾਹਤ ਵਾਜੈ ਪ੍ਰਗਟੇ ਕੋ।

ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਸਰਬ ਇੱਛਾ ਤਾ ਕੀ ਪੂਰਨ ਹੋਈ।

ਉਥੇ ਸਚੇਹੀ ਸੱਚ ਨਿਬੜੈ ਚੁਣ ਵਖੜ ਜਮਾਲਿਆ ਥਾਉ ਨਾ ਪਾਇਨ ਕੂੜਿਆ ਮੁਹ ਕਾਲੇ ਤੁਜ ਚਾਲਿਆ ਤੇਰੇ ਨਾ ਰਤੇ ਸੇ ਜਨ ਗਏ ਹਾਰ ਵਿਸ਼ਟ ਗਨਮਾਲਿਆ।

ਮਾੜੀ ਸਿਵਕੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਓਨੀ ਮੰਦੈ ਭੈਣ ਰੱਖੋ ਕਰ ਸੋ ਕਿਰ ਧਰਮ ਕਮਾਇਆ ਓਨੀ ਦੁਨੀਆਂ ਤੁਹਾਡੇ ਬੰਦਨਾਂ ਨੇ ਪਾਣੀ ਥੋੜਾ ਖਾਇਆ ਤੂੰ ਸੀ ਅਗਲਾ ਨਿਤ ਤੇ ਵਿਚੜੇ।

ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਈ ਆਪਣਾ ਸਾਕਾਲ ਤ੍ਰਿੰਗ ਘਾਲੀਐ ਮੰਦਾ ਬੋਲਾਂ ਕੀ ਚਾਹੀਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਟਹਲੀਐ ਕਿਛਲਾ ਹੀ ਉੱਪਰ ਘਾਲੀਐ ਕਿਛਲਾ ਹੀ ਉੱਪਰ ਘਾਲੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪੀਨਾ, ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕੀਤਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਇੱਕ ਵਾਰੀ ਗੁਰਸਿੱਖਾਂ ਨੇ ਇਹ ਬੇਨਤੀ ਕਰਕੇ ਪੁੱਛਿਆ ਸੀ, ਪਾਤਸ਼ਾਹ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਦੀ ਕਥਾ ਵਿਚਾਰ, ਇਹਨਾਂ ਤਿੰਨਾਂ ਵਿੱਚ ਕੀ ਭੇਦ ਹੈ, ਕੀ ਅੰਤਰ ਹੈ। ਸਾਹਿਬ ਨੇ ਇੱਕ ਬੜਾ ਪਿਆਰਾ ਜਵਾਬ ਦਿੱਤਾ। ਸਤਿਗੁਰੂ ਕਹਿਣ ਲੱਗੇ, ਭਲੇ ਪੁਰਖਾ, ਜਿਹੜਾ ਗੁਰਬਾਣੀ ਦਾ ਪਾਠ ਕਰਨਾ ਹੈ ਨਾ, ਕੇਵਲ ਸਮਝਾਉਣ ਵਾਸਤੇ ਇਹ ਬਚਨ ਹਜ਼ੂਰ ਨੇ ਸਮਝਾਏ। ਕਹਿਣ ਲੱਗੇ, ਉਹ ਮਾਨੋ ਇਸ ਤਰ੍ਹਾਂ ਜਿਵੇਂ ਇੱਕ ਜ਼ਿਮੀਂਦਾਰ ਬੰਦੇ ਨੇ ਆਪਣੇ ਖੇਤ ਵਿੱਚ ਖੂਹ ਲਾਇਆ ਹੁੰਦਾ ਤੇ ਉਹ ਖੂਹ ਦੇ ਪਾਣੀ ਨਾਲ ਆਪਣੇ ਖੇਤ ਨੂੰ ਸਿੰਜ ਲੈਂਦਾ, ਉਹਨੂੰ ਪਾਣੀ ਲਾ ਲੈਂਦਾ। ਸਤਿਗੁਰੂ ਕਹਿਣ ਲੱਗੇ, ਗੁਰਬਾਣੀ ਦਾ ਪਾਠ ਇਸ ਤਰ੍ਹਾਂ, ਜਿਹੜਾ ਜਿਹੜਾ ਹਿਰਦਾ ਗੁਰੂ ਕੀ ਅੰਮ੍ਰਿਤ ਬਾਣੀ ਦਾ ਪਾਠ ਕਰਦਾ ਉਹਦਾ ਅੰਤਰ ਆਤਮਾ ਗੁਰ ਸ਼ਬਦ ਰਾਹੀਂ ਸਿੰਜਿਆ ਜਾਂਦਾ। ਜਿਵੇਂ ਇੱਕ ਜ਼ਿਮੀਂਦਾਰ ਬੰਦਾ ਖੇਤ ਵਿੱਚ ਪਾਣੀ ਲਾ ਕੇ ਤੇ ਆਪਣੀ ਫਸਲ ਨੂੰ ਸਿੰਜਦਾ, ਗੁਰਬਾਣੀ ਦਾ ਪਾਠ ਕਰਕੇ ਮਨੁੱਖ ਆਪਣਾ ਅੰਤਰ ਆਤਮਾ ਪਰਮਾਤਮਾ ਨਾਲ ਸਿੰਜ ਲੈਂਦਾ। ਪੁੱਛਿਆ ਪਾਤਸ਼ਾਹ, ਫਿਰ ਕੀਰਤਨ ਦਾ ਕੀ ਅੰਤਰ ਹੈ ਪਾਠ ਨਾਲੋਂ? ਹਜ਼ੂਰ ਨੇ ਬੜਾ ਪਿਆਰਾ ਜਵਾਬ ਦਿੱਤਾ। ਕਹਿਣ ਲੱਗੇ, ਭਲਿਆ, ਜਿਹੜੀ ਜ਼ਮੀਨ ਨੂੰ, ਜਿਸ ਫਸਲ ਨੂੰ ਧਰਤੀ ਵੱਲੋਂ, ਜ਼ਮੀਨ ਵੱਲੋਂ ਪਾਣੀ ਲੱਗਿਆ ਹੋਵੇ ਨਾ, ਜੜ੍ਹਾਂ ਵਾਲੇ ਪਾਸੇ ਤੋਂ ਜਦੋਂ ਉਹ ਤੇ ਮੀਂਹ ਵਰਦਾ ਤੇ ਮੀਂਹ ਦਾ ਇੱਕ ਸੁਭਾਅ ਹੈ ਵੀ ਉਹ ਉੱਚਾ ਨੀਵਾਂ ਥਾਂ ਨਹੀਂ ਵੇਖਦਾ। ਜਿਹੜੀ ਫਸਲ ਨੂੰ ਜੜ੍ਹਾਂ ਵਾਲੇ ਪਾਸੇ ਤੋਂ ਪਾਣੀ ਲੱਗਿਆ, ਜਦੋਂ ਉਹਦੇ ਤੇ ਮੀਂਹ ਵਰਦਾ ਤੇ ਮੀਂਹ ਨਿੱਕੀ ਨਿੱਕੀ ਕਣੀ ਇੱਕ ਇੱਕ ਪੱਤਾ ਧੋ ਕੇ ਉਹਨੂੰ ਸਾਫ ਕਰਕੇ ਹੋਰ ਚੰਗਾ ਕਰ ਦਿੰਦੀ ਹੈ, ਜਿਸ ਫਸਲ ਤੇ ਮੀਂਹ ਵਰ ਜਾਏ ਉਹਦੀ ਨੁਹਾਰ ਵੱਖਰੀ ਹੋ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ, ਗੁਰਬਾਣੀ ਦਾ ਕੀਰਤਨ ਇਉਂ ਜਾਣੋ, ਇਹ ਗੁਰੂ ਦੀ ਬਾਣੀ ਦਾ ਕੀਰਤਨ ਇੱਕ ਬਖਸ਼ਿਸ਼ ਦਾ ਮੀਂਹ ਹੈ। ਜਿਹੜਾ ਹਿਰਦਾ ਬਾਣੀ ਪੜ੍ਹਦਾ, ਜਦੋਂ ਉਹ ਹਿਰਦਾ ਅੰਮ੍ਰਿਤ ਬਾਣੀ ਸੁਣਦਾ।

ਲੈਣਾ ਤੇ ਉਹਦੀ ਨੁਹਾਰ, ਉਹਦਾ ਅੰਤਰ ਆਤਮਾ ਹੋਰ ਪਰਮੇਸ਼ਵਰ ਦੇ ਰੰਗ ਵਿੱਚ ਰੰਗਿਆ ਜਾਂਦੇ, ਇਹ ਦੂਜਾ ਭੇਦ ਹੈ। ਹੁਣ ਸਾਹਿਬ ਨੂੰ ਪੁੱਛਿਆ ਸਤਿਗੁਰੂ, ਫਿਰ ਗੁਰਬਾਣੀ ਦਾ ਜਿਹੜੀ ਕਥਾ ਹੈ ਇਹਦਾ ਕੀ ਭਾਵ ਹੈ? ਤਾਂ ਹਜ਼ੂਰ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗੇ ਕਥਾ ਮਾਨੋ ਇੱਕ ਮਾਂ ਦੀ ਤਰ੍ਹਾਂ, ਜਿਵੇਂ ਇੱਕ ਮਾਂ ਇੱਕ ਨਿੱਕੇ ਬੱਚੇ ਦੇ ਤੋਤਲੀ ਆਵਾਜ਼ ਵਿੱਚ ਬੋਲੇ ਹੋਏ ਬੋਲਾਂ ਨੂੰ ਵੀ ਸਮਝ ਤੇ ਸਮਝਾ ਦਿੰਦੀ ਹੈ। ਤੁਸੀਂ ਘਰ ਵਿੱਚ ਵੇਖੋ, ਕਈ ਵਾਰੀ ਨਿੱਕਾ ਬੱਚਾ ਬੋਲ ਬੋਲਦਾ, ਉਹਦੇ ਹਜੇ ਬੋਲ ਇੰਨੇ ਸਪਸ਼ਟ ਨਹੀਂ ਹੈ, ਤੇ ਉੱਥੇ ਘਰ ਦੇ ਬਾਕੀ ਜੀਆਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਹਿ ਰਿਹਾ, ਤੇ ਆਮ ਘਰ ਦੇ ਜੀ ਕਹਿੰਦੇ ਨੇ ਦੀ ਮਾਂ ਨੂੰ ਪੁੱਛੋ ਵੀ ਇਹ ਕੀ ਕਹਿ ਰਿਹਾ, ਤੇ ਮਾਂ ਉਸੇ ਵੇਲੇ ਝੱਟ ਉਹਦੇ ਬੋਲ ਸਮਝਦੀ ਹੈ ਤੇ ਉਹਨੂੰ ਸਮਝਾਉਂਦੀ ਹੈ। ਸਤਿਗੁਰੂ ਕਹਿਣ ਲੱਗੇ ਕਥਾ ਮਾਨੋ ਇੱਕ ਮਾਂ ਦੀ ਤਰ੍ਹਾਂ, ਇਹ ਕੀ ਪੜ੍ਹਿਆ ਕੀ ਅਨਪੜ੍ਹ, ਜਦੋਂ ਕੋਈ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਹਰ ਮਨੁੱਖ ਦੇ ਮਨ ਨੂੰ ਅੰਮ੍ਰਿਤ ਬਾਣੀ ਦਾ ਜਿਹੜਾ ਸ਼ਬਦ ਹੈ ਉਹ ਸਮਝ ਆ ਜਾਂਦਾ। ਗੁਰਮਤ ਮਾਰ ਤੰਡ ਅੰਦਰ ਇਹ ਲਿਖੇ ਹੋਏ ਬੋਲ ਨੇ, ਗੁਰਬਾਣੀ ਦਾ ਪਾਠ ਕਰਨਾ ਆਪਣਾ ਅੰਤਰ ਆਤਮਾ ਛਿੰਜਣਾ, ਗੁਰਬਾਣੀ ਦਾ ਕੀਰਤਨ ਮਾਨੋ ਇੱਕ ਵਰਖਾ ਹੋ ਰਹੀ ਹੈ, ਗੁਰਬਾਣੀ ਦੀ ਕਥਾ ਮਾਨੋ ਇੱਕ ਮਾਂ ਦੀ ਤਰ੍ਹਾਂ ਉਹ ਪਵਿੱਤਰ ਬੋਲ ਨੇ ਜਿਹੜੇ ਬੱਚੇ ਨੂੰ ਸਮਝ ਆ ਜਾਂਦੇ ਨੇ। ਗੁਰਬਾਣੀ ਦੀ ਵਿਚਾਰ ਹਰ ਮਨੁੱਖ ਨੂੰ ਪੜ੍ਹੇ ਅਨਪੜ੍ਹ ਨੂੰ ਗੁਰੂ ਕੀ ਕਿਰਪਾ ਦਾ ਸਦਕਾ ਨੂੰ ਸ਼ਬਦ ਦੀ ਗਿਆਤ ਆ ਜਾਂਦੀ ਹੈ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ, ਅੰਮ੍ਰਿਤ ਬਾਣੀ ਦਾ ਕੀਰਤਨ ਸੁਣ ਕੇ ਆਪ ਜੀ ਨੇ ਜੀਵਨ ਦੀਆਂ ਘੜੀਆਂ ਸਫਲ ਕੀਤੀਆਂ। ਲੜੀਵਾਰ ਅੰਮ੍ਰਿਤ ਬਾਣੀ ਵਿੱਚੋਂ ਜਿਹੜਾ ਅੱਜ ਦਾ ਅੰਮ੍ਰਿਤ ਬੋਲ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 252 ਅਤੇ 253 ਅੰਗ ਤੇ ਸੁਸ਼ੋਭਿਤ ਬਚਨ ਨੇ। ਇੱਕ ਬੇਨਤੀ ਮੈਂ ਤੁਹਾਨੂੰ ਇੱਥੇ ਵੀ ਕਰਨੀ ਚਾਹੁੰਦਾ, ਇਹ ਗੱਲ ਯਾਦ ਰੱਖਿਓ ਵੀ ਜਿਹੜੇ ਅੱਜ ਪਾਵਨ ਸਵਰੂਪ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਉਹਨਾਂ ਦੇ ਅੰਗ 1430 ਨੇ, ਪਰ ਪੁਰਾਤਨ ਸਵਰੂਪਾਂ ਨੂੰ ਵੇਖੋ ਤੇ ਜਿਹੜੇ ਅੰਗਾਂ ਦੀ ਗੱਲ ਹੈ ਕਈ ਵਾਰ ਅੰਗ ਵਾਧ ਘੱਟ ਵੀ ਰਹੇ, ਜਿਵੇਂ ਜਿਹੜਾ ਸਵਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਪਹਿਲੀ ਵਾਰ 1601 ਤੋਂ ਲੈ ਕੇ 1604 ਈਸਵੀ ਤੱਕ ਉਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਜਿਹੜੇ ਅੰਗ ਸਨ ਉਹ 974 ਸਨ। ਫਿਰ ਸਿੱਖ ਕਿਸੇ ਵੇਲੇ ਹੱਥ ਲਿਖਤ ਵੀ ਅੰਮ੍ਰਿਤ ਬਾਣੀ ਲਿਖਦੇ ਰਹੇ, ਹੱਥ ਲਿਖਤ ਸਵਰੂਪ ਲਿਖਣ ਕਾਰਨ ਕੋਈ ਮੋਟੇ ਅੱਖਰ ਲਿਖਦਾ ਅੰਗ ਵੱਧ ਜਾਂਦੇ ਸਨ, ਕੋਈ ਬਰੀਕ ਅੱਖਰ ਲਿਖਦਾ ਅੰਗ ਘੱਟ ਜਾਂਦੇ ਸਨ। 1001, 1111, 1313 ਇਵੇਂ ਵੱਖ ਵੱਖ ਅੰਗ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੇ ਰਹੇ ਨੇ। ਔਰ ਤੁਹਾਨੂੰ ਇੱਕ ਬੇਨਤੀ ਹੋਰ ਕਰਾਂ, ਜਿਹੜੇ ਪਾਵਨ ਸਵਰੂਪ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ 4 ਲਿਖੇ ਉਹ ਤੇ 2 ਅੰਗਾਂ ਨੂੰ ਵੀ 1 ਅੰਗ ਲਿਖਦੇ ਨੇ, ਤੁਸੀਂ ਦਰਸ਼ਨ ਕਰਿਓ। ਹੁਣ ਤੇ ਆਪਾਂ 1 ਅੰਗ ਨੂੰ ਦੋਨੋਂ ਪਾਸੇ ਗਿਣ ਕੇ 1-2 ਆਖਣੇ ਹੈ, ਉਹ 2 ਅੰਗਾਂ ਨੂੰ 1 ਗਿਣਦੇ ਸਨ। ਮੇਰੇ ਕਹਿਣ ਦਾ ਭਾਵ ਕੇਵਲ ਬੇਨਤੀ ਇੰਨੀ ਹੈ ਕਿ ਅੱਜ ਭਾਵੇਂ 1430 ਅੰਗ ਨਿਯਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ, ਪਰ ਪੁਰਾਤਨ ਸਮੇਂ ਜਿਹੜੇ ਪਾਵਨ ਸਵਰੂਪਾਂ ਦੇ ਅੰਗ ਸਨ ਉਹ ਵਾਧ ਘਾਟ ਵੀ ਰਹੇ, ਕਿਉਂਕਿ ਸਿੱਖ ਹੱਥ ਲਿਖਤ ਵੀ ਅੰਮ੍ਰਿਤ ਗੁਰਬਾਣੀ ਲਿਖਦੇ ਰਹੇ ਨੇ। ਅੱਜ ਸਾਹਿਬ ਕਿਰਪਾ ਕਰ ਰਹੇ ਨੇ, 252 ਤੇ 53 ਅੰਗ ਤੇ ਅੰਮ੍ਰਿਤ ਬਚਨ ਹੈ ਗੁਰੂ ਅਰਜਨ ਸਾਹਿਬ ਜੀ ਦੇ, ਇਹ 52 ਅੱਖਰੀ ਦੇ ਅੰਦਰ ਪਵਿੱਤਰ ਬੋਲ ਨੇ ਸਲੋਕ, ਜਾਸ ਜਪਤ ਮਨ ਹੋਏ ਆਨੰਦ, ਬਿਨਸੈ ਦੂਜਾ ਭਾਉ। ਜਾਸ ਜਪਤ, ਜਾਸ ਜਪਤ ਦਾ ਅਰਥ ਹੈ
ਜਿਸ ਪਰਮਾਤਮਾ ਦੇ ਨਾਮ ਨੂੰ ਜਪਿਆ ਮਨ ਹੋਏ ਆਨੰਦ, ਇਹ ਮਨਾ ਤੇਰੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਜੇ ਤੂੰ ਇੱਕ ਪਰਮਾਤਮਾ ਦਾ ਨਾਮ ਜਪੇ, ਨਾਮ ਦੀ ਬਦੌਲਤ ਤੇਰੀ ਆਨੰਦ ਦੀ ਅਵਸਥਾ ਬਣਦੀ ਹੈ। ਬਿਨਸੈ ਦੂਜਾ ਭਾਉ, ਹੁਣ ਇੱਥੇ ਸ਼ਬਦ ਆਇਆ ਦੂਜਾ, ਦੂਜੇ ਦਾ ਅਰਥ ਹੁੰਦਾ ਕਿ ਇੱਕ ਰੱਬ ਦੇ ਨਾਮ ਤੋਂ ਬਿਨਾਂ ਦੂਜਾ ਜਿਹੜਾ ਮਨੁੱਖੀ ਮਨ ਬਕਾਰਾਂ ਦੇ ਰਸਾਂ ਵਿੱਚ ਲੱਗਿਆ ਹੋਇਆ, ਦਵੈਤ ਭਾਵਨਾ ਅੰਦਰ, ਮੋਹ ਮਾਇਆ ਮਮਤਾ ਅੰਦਰ, ਭਾਉ ਦਾ ਅਰਥ ਹੈ ਪ੍ਰੇਮ, ਇਹ ਜਿਹੜਾ ਦੂਜਾ ਭਾਉ ਹੈ ਨਾ ਤੇਰੇ ਅੰਦਰ, ਇਹਨੇ ਮਿਟ ਜਾਣਾ ਜਦੋਂ ਗੁਰੂ ਦੇ ਨਾਮ ਨੂੰ ਜਪੇਗਾ, ਗੁਰੂ ਦੇ ਸ਼ਬਦ ਨਾਲ ਸਾਂਝ ਪਾਏਗਾ। ਦੂਜਾ ਭਾਉ ਮਿਟ ਕੇ ਤੇਰੇ ਅੰਤਰ ਆਤਮੇ ਇੱਕ ਪਰਮੇਸ਼ਵਰ ਦਾ ਨਾਮ ਵਸ ਜਾਣਾ, ਉਹਦੀ ਬਦੌਲਤ ਆਨੰਦ ਬਣ ਜਾਣਾ। ਸਤਿਗੁਰੂ ਦੀ ਅੰਮ੍ਰਿਤ ਬਾਣੀ ਪੜ੍ਹੀਏ, ਮਨੁੱਖੀ ਜ਼ਿੰਦਗੀ ਵਿੱਚ ਸੁੱਖ ਆਵੇ ਉਹਦਾ ਬਦਲਵਾਂ ਰੂਪ ਹੈ ਦੁੱਖ। ਜੇ ਦੁੱਖ ਆਇਆ ਕਦੀ ਉਹਨੇ ਸੁੱਖ ਵਿੱਚ ਬਦਲਣਾ, ਪਰ ਆਨੰਦ ਇੱਕ ਐਸੀ ਅਵਸਥਾ ਹੈ ਜਿਹਦਾ ਬਦਲਵਾਂ ਕੋਈ ਰੂਪ ਨਹੀਂ ਹੈ। ਉਹ ਵੱਖਰੀ ਗੱਲ ਹੈ ਵੀ ਕਈ ਵਾਰੀ ਆਮ ਬੰਦਾ ਭੁੱਖ ਲੱਗੀ ਹੋਵੇ, ਪ੍ਰਸ਼ਾਦਾ ਛੱਕ ਕੇ ਵੀ ਕਹਿੰਦੇ ਆਨੰਦ ਆ ਗਿਆ, ਕਿਤੇ ਘੁੰਮ ਫਿਰ ਆਵੇ ਫਿਰ ਵੀ ਕਹਿੰਦੇ ਅੱਜ ਆਨੰਦ ਆ ਗਿਆ, ਕਦੀ ਤਨ ਤੇ ਚੰਗਾ ਕੱਪੜਾ ਪਹਿਣ ਕੇ ਮਨ ਭਾਉਂਦਾ ਫਿਰ ਵੀ ਕਹਿੰਦੇ ਆਨੰਦ ਆ ਗਿਆ, ਪਰ ਉਹ ਆਨੰਦ ਕੇਵਲ ਵਕਤੀ ਤੌਰ ਤੇ ਹੈ। ਜੇ ਸਤਿਗੁਰੂ ਤੋਂ ਪੁੱਛੀਏ ਨਾ, ਗੁਰੂ ਅਮਰਦਾਸ ਜੀ ਤੋਂ ਪਾਤਸ਼ਾਹ, ਜੀਵਨ ਵਿੱਚ ਆਨੰਦ ਬਣਦਾ ਕਿਵੇਂ ਹੈ, ਤਾਂ ਸਹਿ ਬਾਣੀ ਵਿੱਚ ਆਖਣਗੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਭਾਵੇਂ ਸਾਰੇ ਕਹਿ ਰਹੇ ਨੇ ਵੀ ਜ਼ਿੰਦਗੀ 'ਚ ਬੜਾ ਆਨੰਦ ਹੈ, ਜਿਹੜਾ ਘੜੀ ਪਹਿਲਾਂ ਆਖਦਾ ਆਨੰਦ ਹੈ, ਥੋੜ੍ਹੀ ਜਿਹੀ ਕੋਈ ਬਿਪਤਾ ਆਵੇ ਉਹੀ ਬੰਦਾ ਕਲਪ ਕੇ ਆਖਦਾ ਵੀ ਹੁਣ ਮੈਂ ਬੜਾ ਦੁਖੀ ਹੈ। ਸਤਿਗੁਰੂ ਕਹਿਣ ਲੱਗੇ ਭਲਿਆ ਜੇ ਆਨੰਦ ਵੇਖਣਾ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਜਦੋਂ ਗੁਰੂ ਦੀ ਟੇਕ ਲਏਗਾ, ਗੁਰ ਸ਼ਬਦ ਨਾਲ ਸਾਂਝ ਪਾਏਗਾ, ਤੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਆਨੰਦ ਬਣਨਾ। ਸਤਿਗੁਰੂ ਕਹਿਣ ਲੱਗੇ ਗੁਰੂ ਦੀ ਰਹਿਮਤ ਦਾ ਸਦਕਾ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਗੁਰੂ ਸਾਹਿਬਾਨਾਂ ਦਾ ਇਤਿਹਾਸ ਵੀ ਪੜ੍ਹ ਕੇ ਵੇਖੀਏ। ਕਲਗੀਧਰ ਮਹਾਰਾਜ ਜੀ ਨੇ ਤੇ ਆਨੰਦਪੁਰ ਸਾਹਿਬ ਦੀ ਧਰਤੀ, ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਈ, ਨਾਮ ਵੀ ਆਨੰਦਪੁਰ ਸਾਹਿਬ ਰੱਖਿਆ, ਤੇ ਜਿਹੜੇ ਆਨੰਦਪੁਰ ਸਾਹਿਬ ਦੇ ਵਾਸੀ ਸਨ, ਤੁਸੀਂ ਵੇਖੋ ਇਤਿਹਾਸ ਦੇ ਪੰਨੇ ਪੜ੍ਹ ਕੇ, ਚਮਕੌਰ ਦੀ ਗੜੀ ਵਿੱਚ ਆਨੰਦਪੁਰ ਦੇ ਵਾਸੀ 40 ਗੁਰੂ ਕੇ ਸਿੱਖ 10 ਲੱਖ ਦਾ ਮੁਕਾਬਲਾ ਕਰਦੇ ਹੈ, ਜੰਗ ਦੇ ਮੈਦਾਨ ਵਿੱਚ ਬੜੇ ਚਾਓ ਨਾਲ ਆਨੰਦ ਨਾਲ ਜਾਂਦੇ ਹੈ, ਜੂਝ ਕੇ ਸ਼ਹਾਦਤ ਦਾ ਜਾਮ ਪੀ ਕੇ ਆਪਣੀ ਜ਼ਿੰਦਗੀ ਆਨੰਦਪੁਰ ਸਾਹਿਬ ਦੇ ਵਾਸੀ ਆਨੰਦ ਨਾਲ ਜਿਉਂ ਜਾਂਦੇ ਹੈ। ਅਰਦਾਸ ਦਾ ਜਿਹੜਾ ਬੰਦ ਆਪਾਂ ਪੜ੍ਹਦੇ ਹਾਂ ਰੋਜ਼ਾਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਇਹ ਉਹ ਮਹਾਨ ਆਤਮਾਵਾਂ ਨੇ ਜਿਨ੍ਹਾਂ ਦੇ ਜੀਵਨ ਵਿੱਚੋਂ ਵਕਤੀ ਹੁਕਮਰਾਨ ਚਾਹੁੰਦਾ ਰਿਹਾ ਵੀ ਮੈਂ ਇਹਨਾਂ ਦੇ ਜੀਵਨ ਵਿੱਚੋਂ ਆਨੰਦ ਦੀ ਅਵਸਥਾ ਕੱਢ ਦੇਵਾਂ। ਕਿਸੇ ਨੂੰ ਚਰਖੜੀ ਤੇ ਚਾੜ ਕੇ, ਕਿਸੇ ਦਾ ਬੰਦ ਬੰਦ ਕੱਟ ਕੇ, ਕਿਸੇ ਦਾ ਖੋਪਰ ਉਤਾਰ ਕੇ, ਕਿਸੇ ਦਾ ਸਰੀਰ ਆਰੇ ਨਾਲ ਚੀਰ ਕੇ, ਕਿਸੇ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ, ਕਿਸੇ ਨੂੰ ਦੇਗ ਵਿੱਚ ਉਬਾਲ ਕੇ, ਉਹ ਚਾਹੁੰਦੇ ਵੀ ਅੰਦਰ ਦਾ ਆਨੰਦ ਹੈ ਜਿਹੜਾ ਇਹਨਾਂ ਦਾ ਮਿਟਾ ਸਕਾਂ, ਪਰ ਸੱਚ ਜਾਣੋ ਉਹ ਕਰਨੀ ਵਾਲੀਆਂ ਮਹਾਨ ਆਤਮਾਵਾਂ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸਿਆ ਹੋਇਆ ਸੀ, ਜਿਨ੍ਹਾਂ ਦੇ ਅੰਦਰ ਗੁਰੂ ਦਾ ਦਿੱਤਾ ਨਾਮ ਵਸਿਆ ਹੋਇਆ ਸੀ,
ਜ਼ਾਲਮ ਚਾਹ ਕੇ ਵੀ ਉਹਨਾਂ ਦੇ ਅੰਤਰ ਆਤਮੇ ਦਾ ਆਨੰਦ ਨਹੀਂ ਵਿਗਾੜ ਸਕਿਆ। ਤੁਹਾਨੂੰ ਇਤਿਹਾਸ ਵਿੱਚ ਇੱਕ ਪੱਖ ਬੇਨਤੀ ਕਰਾਂ, ਤੁਸੀਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜੀਵਨ ਕਦੀ ਪੜ੍ਹ ਕੇ ਵੇਖਿਓ। ਮੇਰਾ ਖਿਆਲ ਹੈ ਸਾਡੀ ਕੌਮ ਵਿੱਚ ਕੁਝ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਜਿੰਨੀ ਨਮਸਕਾਰ ਕਰੋ ਉਹ ਥੋੜੀ ਹੈ। ਸਭ ਤੋਂ ਵੱਧ ਜੇ ਸ਼ਹਾਦਤ ਹੈ ਉਹ ਧੰਨ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ ਹੈ। ਇਹਨਾਂ ਦਾ ਜਿਹੜਾ ਬਜ਼ੁਰਗ ਹੈ ਉਹਦਾ ਨਾਮ ਹੈ ਭਾਈ ਰਾਓ, ਰਾਓ ਦਾ ਪੁੱਤ ਹੈ ਭਾਈ ਮੂਲਾ, ਮੂਲੇ ਦਾ ਪੁੱਤ ਹੈ ਭਾਈ ਮਾਈ ਦਾਸ, ਮਾਈ ਦਾਸ ਦੇ ਅੱਗੇ 12 ਪੁੱਤ ਨੇ। ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਨੇ। ਘਰ ਵਿੱਚ ਇਹੋ ਜਿਹੀ ਗੁਰੂ ਦੀ ਬਖਸ਼ਿਸ਼ ਸੀ ਵੀ ਜਦੋਂ ਮਾਈ ਦਾਸ ਦੇ ਗ੍ਰਹਿ ਵਿਖੇ ਪੁੱਤਰ ਨੇ ਜਨਮ ਲੈਣਾ, ਪੁੱਤਰ ਧੀ ਨੇ ਜਨਮ ਲੈਣਾ, ਉਹਨਾਂ ਉਸੇ ਵੇਲੇ ਗੁਰੂ ਚਰਨਾਂ ਵਿੱਚ ਲਿਜਾ ਕੇ ਤੇ ਅਸੀਸ ਦਬਾਉਣੀ ਵੀ ਸਤਿਗੁਰੂ ਕਿਰਪਾ ਕਰਿਓ, ਰਹਿਮਤ ਕਰਿਓ, ਇਹ ਸਿੱਖੀ ਨੂੰ ਸਿਦਕ ਨਾਲ ਨਿਭਾ ਦੇ। ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਭਾਈ ਮਨੀ ਸਿੰਘ ਨੂੰ ਵੀ ਜਦੋਂ ਗੁਰੂ ਹਰ ਰਾਏ ਸਾਹਿਬ ਜੀ ਵੇਲੇ ਮਾਈ ਦਾ ਸਤਿਗੁਰੂ ਦੇ ਚਰਨਾਂ ਵਿੱਚ ਲੈ ਕੇ ਗਿਆ ਸੀ ਨਾ, ਤੇ ਸਾਹਿਬ ਨੇ ਪੁੱਛਿਆ ਸੀ, ਕਹਿਣ ਲੱਗੇ ਭਾਈ ਮਾਈ ਦਾਸ ਜੀ ਇਹ ਨਾਮ ਕੀ ਰੱਖਿਆ? ਕਹਿਣ ਲੱਗੇ ਸਤਿਗੁਰੂ ਤੁਹਾਡੀ ਕਿਰਪਾ ਨਾਲ ਭਾਈ ਮਨੀ ਰਾਮ ਜਾਂ ਭਾਈ ਮਣੀਆਂ। ਗੁਰੂ ਹਰ ਰਾਏ ਸਾਹਿਬ ਨੇ ਪ੍ਰਸੰਨ ਹੋ ਕੇ ਬਚਨ ਆਖੇ ਸਨ, ਇਹ ਮਣੀਆਂ ਹੋਏ ਗੋ ਜਗ ਗੁਣੀਆਂ, ਇਹ ਗੁਣਾਂ ਦੀ ਖਾਨ ਬਣੇਗਾ, ਇਹੋ ਜਿਹੇ ਬੋਲ ਆਖੇ ਸਨ। ਪਰਿਵਾਰ ਦਾ ਇਹੋ ਜਿਹਾ ਇੱਕ ਬੜਾ ਵੱਡਾ ਮਾਹੌਲ ਸੀ ਵੀ ਜਦੋਂ ਘਰ ਵਿੱਚ ਪੁੱਤਰ ਦਾ ਜਨਮ ਹੋਣਾ ਤੇ ਗੁਰੂ ਚਰਨਾਂ ਵਿੱਚ ਲਿਜਾ ਕੇ ਆਸੀਸ ਦਵਾਉਣੀ ਵੀ ਸਤਿਗੁਰੂ ਕਿਰਪਾ ਕਰੋ ਇਹ ਪੁੱਤਰ ਭਾਵੇਂ ਸਾਡੇ ਘਰ ਵਿੱਚ ਜਨਮਿਆ, ਇਹ ਦਾਤ ਤੇਰੀ ਹੈ, ਤੇ ਰਹਿਮਤ ਭਰੇ ਬਚਨ ਵਰਤੋ ਵੀ ਇਹ ਸਿਦਕ ਨਾਲ ਸਿੱਖੀ ਨਿਭਾ ਜਾਏ। ਗੁਰੂ ਕੀ ਅਸੀਸ ਦਵਾਉਣੀ। ਇੱਥੇ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਹਿਣ ਲੱਗਿਆ, ਹੱਥ ਜੁੜ ਕੇ ਵੀ ਅੱਜ ਵੀ ਸਿੱਖ ਕੌਮ ਸਾਡੇ ਘਰਾਂ ਵਿੱਚ ਪੁੱਤਰ ਧੀਆਂ ਦਾ ਜਨਮ ਹੋਵੇ ਤੇ ਸਮੇਂ ਨਾਲ ਅਸੀਂ ਆਪਣੇ ਪੁੱਤਰ ਧੀਆਂ ਨੂੰ ਪਰਿਵਾਰ ਨੂੰ ਗੁਰੂ ਚਰਨਾਂ ਵਿੱਚ ਲਿਆ ਕੇ ਇੱਕ ਬੇਨਤੀ ਕਰਨੀ ਚਾਹੀਦੀ ਹੈ ਵੀ ਸਤਿਗੁਰੂ ਅੱਜ ਇਹ ਮੇਰਾ ਪਰਿਵਾਰ ਨਹੀਂ ਵਧਿਆ, ਅੱਜ ਇਹ ਸਤਿਗੁਰੂ ਤੇਰਾ ਪਰਿਵਾਰ ਵਧਿਆ। ਤੁਸੀਂ ਕਦੀ ਆਪਣੇ ਪਰਿਵਾਰ ਨੂੰ, ਆਪਣੇ ਸਾਹਿਬਜ਼ਾਦਿਆਂ ਨੂੰ ਸਾਡੇ ਤੋਂ ਕੁਰਬਾਨ ਕੀਤਾ ਸੀ? ਤੇ ਮੈਂ ਪ੍ਰਣ ਕਰਦਾ ਇਸ ਗੱਲ ਦਾ ਵੀ ਸਤਿਗੁਰੂ ਮੈਂ ਆਪਣੇ ਪੁੱਤ ਧੀ ਨੂੰ ਤੇਰੀ ਕਿਰਪਾ ਨਾਲ ਇੱਕ ਚੰਗਾ ਗੁਰਸਿੱਖ ਬੱਚਾ ਜਾਂ ਇੱਕ ਚੰਗੀ ਗੁਰਸਿੱਖ ਬੱਚੀ ਬਣਾਵਾਂਗਾ, ਮੇਰੇ ਤੇ ਕਿਰਪਾ ਕਰੀ ਇਹ ਸਿਦਕ ਨਾਲ ਸਿੱਖੀ ਨਿਭਾਉਣ। ਸਾਡੇ ਮਨਾਂ ਵਿੱਚ ਇਹ ਖਿਆਲ ਚਾਹੀਦਾ। ਫਿਰ ਧਿਆਨ ਦਿਓ, ਇਹਨਾਂ ਦਾ ਬਜ਼ੁਰਗ ਹੈ ਭਾਈ ਰਾਓ, ਰਾਓ ਦਾ ਪੁੱਤ ਹੈ ਭਾਈ ਮੂਲਾ, ਮੂਲੇ ਦਾ ਪੁੱਤ ਹੈ ਭਾਈ ਬੱਲੂ, ਬੱਲੂ ਦੇ ਪੁੱਤ ਹੈ ਭਾਈ ਮਾਈ ਦਾਸ, ਮਾਈ ਦਾਸ ਦੇ 12 ਪੁੱਤ ਨੇ, ਭਾਈ ਮਨੀ ਸਿੰਘ ਹੁਣੀ 12 ਭਰਾ ਨੇ, ਅੱਗੇ ਭਾਈ ਮਨੀ ਸਿੰਘ ਜੀ ਦੇ 10 ਪੁੱਤ ਨੇ, ਤੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਸਾਡਾ ਇਤਿਹਾਸ ਕਹਿੰਦਾ 53 ਜੀ ਸ਼ਹੀਦ ਨੇ, 53 ਜੀ ਸ਼ਹੀਦ ਨੇ। 12 ਭਰਾਵਾਂ ਵਿੱਚੋਂ 11 ਭਰਾ ਸ਼ਹੀਦ ਨੇ। ਤੁਹਾਨੂੰ ਪਤਾ ਹੋਵੇ ਵੀ ਸਭ ਤੋਂ ਪਹਿਲਾਂ ਜਿਹੜਾ ਸ਼ਹੀਦੀ ਖਾਤਾ ਹੈ ਨਾ, ਉਹ ਭਾਈ ਮਨੀ ਸਿੰਘ ਜੀ ਦਾ ਦਾਦਾ ਭਾਈ ਬੱਲੂ, ਉਹ ਭਾਈ ਬੱਲੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਅੰਮ੍ਰਿਤਸਰ ਸਾਹਿਬ ਦੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਸੀ। ਦਾਦੇ ਨੇ ਖਾਤਾ ਖੋਲਿਆ, ਸ਼ਹੀਦੀ ਖਾਤਾ ਖੋਲਿਆ। ਭਾਈ ਮਨੀ ਸਿੰਘ ਦੇ 12 ਭਰਾਵਾਂ ਵਿੱਚੋਂ 11 ਭਰਾ ਸ਼ਹੀਦ ਨੇ, ਅੱਗੇ ਭਾਈ ਮਨੀ ਸਿੰਘ ਦੇ 10 ਪੁੱਤਾਂ ਵਿੱਚੋਂ 8 ਪੁੱਤ ਸ਼ਹੀਦ ਨੇ, ਬਾਕੀ ਭਤੀਜੇ ਤੇ ਹੋਰ ਸਮੁੱਚਾ ਤੁਸੀਂ ਇਤਿਹਾਸ ਪੜ੍ਹ ਵਿਚਾਰ ਕੇ ਵੇਖੋ, 53 ਜੀ ਸ਼ਹੀਦ ਨੇ। ਭਾਈ ਮਨੀ ਸਿੰਘ ਜੀ ਖੁਦ 90 ਸਾਲ ਦੀ ਉਮਰ ਵਿੱਚ
ਆਪਣਾ ਬੰਦ ਬੰਦ ਕਟਵਾਉਂਦੇ ਹੈ। ਬਿਰਧ ਅਵਸਥਾ ਹੈ, 90 ਸਾਲ ਉਮਰ ਹੈ। ਕਿੰਨੇ ਵਾਰੀ ਕੰਨਾਂ ਵਿੱਚ ਆਵਾਜ਼ ਪੈਂਦੀ ਹੋਵੇਗੀ, ਭਾਈ ਮਨੀ ਸਿੰਘ ਜੀ ਅੱਜ ਤੁਹਾਡਾ ਭਰਾ ਸ਼ਹੀਦ ਹੋ ਗਿਆ, ਅੱਜ ਤੁਹਾਡਾ ਪੁੱਤ ਸ਼ਹੀਦ ਹੋ ਗਿਆ, ਅੱਜ ਤੁਹਾਡਾ ਭਤੀਜਾ ਸ਼ਹੀਦ ਹੋ ਗਿਆ। ਇੱਕੋ ਅਰਦਾਸ ਕਰਦੇ ਸਨ, ਸਤਿਗੁਰੂ ਮੇਰੇ ਤੇ ਕਿਰਪਾ ਕਰਨੀ, ਮੇਰੀ ਤੇਰੇ ਨਾਲ ਨਿਭ ਜਾਏ, ਇਹ ਅਰਦਾਸ ਕਰਦੇ ਸਨ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਜਾਸ ਜਪਤ ਮਨ ਹੋਏ ਆਨੰਦ, ਬਿਨਸੈ ਦੂਜਾ ਭਾਉ। ਜਿਨ੍ਹਾਂ ਗੁਰੂ ਦਾ ਸ਼ਬਦ ਜਪਿਆ, ਗੁਰੂ ਦਾ ਨਾਮ ਜਪਿਆ, ਉਹਨਾਂ ਦੇ ਅੰਤਰ ਆਤਮੇ ਇੰਨਾ ਆਨੰਦ ਬਣ ਗਿਆ, ਦੁਸ਼ਮਣ ਸਿੱਖੀ ਦਾ ਚਾਹ ਕੇ ਵੀ ਆਨੰਦ ਨਹੀਂ ਖੋ ਸਕਿਆ, ਬਲਕਿ ਬਿਨਸੈ ਦੂਜਾ ਭਾਉ, ਉਹਨਾਂ ਦੇ ਅੰਦਰ ਇੱਕ ਪਰਮਾਤਮਾ ਤੋਂ ਬਿਨਾਂ, ਇੱਕ ਨਾਮ ਤੋਂ ਬਿਨਾਂ ਕਿਸੇ ਦੂਜੇ ਦਾ ਪਿਆਰ ਨਹੀਂ ਰਹਿੰਦਾ, ਜਿੱਥੇ ਇੱਕ ਗੁਰੂ ਦਾ ਨਾਮ ਵਸ ਜਾਏ। ਇਹਨੂੰ ਅੰਮ੍ਰਿਤ ਬਾਣੀ ਨੇ ਹੋਰ ਸ਼ਬਦਾਂ ਵਿੱਚ ਵੀ ਬਿਆਨ ਕੀਤਾ ਹੈ। ਸਹਿਬਾਣੀ ਵਿੱਚ ਕਹਿਣਗੇ, ਇਹ ਕਨੇਹੀ ਆਸ਼ਕੀ ਦੂਜੇ ਲੱਗਿਆ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹਿ ਸਮਾਏ। ਇਹਦੇ ਅਰਥ ਨੇ, ਕਹਿਣ ਲੱਗੇ ਭਲੇ ਪੁਰਖਾ, ਜੇ ਤੂੰ ਗੁਰੂ ਪਰਮਾਤਮਾ ਦਾ ਆਸ਼ਕ ਬਣਿਆ, ਤੂੰ ਸਾਂਝ ਪਾਈ ਹੈ, ਤੇ ਸੱਚਾ ਆਸ਼ਕ, ਸੱਚਾ ਇਸ਼ਕ ਕਰਨ ਵਾਲਾ ਪੁਰਖ ਉਹ ਹੁੰਦਾ ਜਿਹੜਾ ਇੱਕ ਆਪਣੇ ਪਿਆਰੇ ਤੋਂ ਬਿਨਾਂ ਦੂਜੇ ਨਾਲ ਕੋਈ ਪ੍ਰੀਤ ਨਾ ਰੱਖੇ। ਨਾਨਕ ਆਸ਼ਕ ਕਾਢੀਐ ਸਦ ਹੀ ਰਹਿ ਸਮਾਏ। ਸੱਚਾ ਆਸ਼ਕ ਹੁੰਦਾ ਹੀ ਉਹ ਹੈ ਜਿਹੜਾ ਦੂਜੇ ਨਾਲੋਂ ਕਿਸੇ ਨਾਲ ਪ੍ਰੀਤ ਨਾ ਰੱਖ ਕੇ ਆਪਣੇ ਪਿਆਰੇ ਨਾਲ ਪ੍ਰੀਤ ਰੱਖੇ। ਇੱਕ ਬੇਨਤੀ ਮੈਂ ਤੁਹਾਨੂੰ ਇੱਥੇ ਵੀ ਕਹਿਣ ਲੱਗੇ ਹਾਂ, ਇਹ ਗੱਲ ਵੱਖਰੀ ਹੈ ਵੀ ਅਸੀਂ ਪਵਿੱਤਰ ਸ਼ਬਦਾਂ ਦੇ ਹੇਠ ਕਰਮ ਮਾੜੇ ਕਰਕੇ ਚੰਗੇ ਸ਼ਬਦਾਂ ਨੂੰ ਵੀ ਗੰਧਲਿਆਂ ਕਰ ਦਿੱਤਾ। ਬੜੇ ਧਿਆਨ ਨਾਲ ਸੁਣੋ, ਤੁਹਾਨੂੰ ਪਤਾ ਹੋਵੇਗਾ ਬਾਣੀ ਵਿੱਚ ਇਸ਼ਕ ਸ਼ਬਦ, ਗੁਰਬਾਣੀ ਅੰਦਰ ਆਸ਼ਿਕ ਸ਼ਬਦ, ਗੁਰਬਾਣੀ ਅੰਦਰ ਮੁਹੱਬਤ ਸ਼ਬਦ, ਗੁਰਬਾਣੀ ਅੰਦਰ ਯਾਰ ਸ਼ਬਦ, ਇਹ ਸਾਰੇ ਸ਼ਬਦ ਆਏ ਹੋਏ ਨੇ। ਜਾਂ ਗੁਰਬਾਣੀ ਅੰਦਰ ਬਕੋ, ਬਕੋ ਇੱਕ ਸ਼ਬਦ, ਜਿਵੇਂ ਕੋਈ ਬੰਦਾ ਬੋਲਦਾ ਤੇ ਅੱਜ ਤੇ ਬੰਦਾ ਕਹਿੰਦਾ, ਜਿਸ ਦੀ ਗੱਲ ਬੰਦੇ ਨੂੰ ਚੰਗੀ ਨਾ ਲੱਗੇ, ਬੰਦਾ ਕਹਿੰਦਾ ਤੂੰ ਕੀ ਬਕੀ ਜਾ ਰਿਹਾ, ਪਰ ਬਾਣੀ ਵਿੱਚ ਪਵਿੱਤਰ ਬੋਲ ਆਇਆ ਹੋਇਆ। ਪਰ ਮਨੁੱਖੀ ਜ਼ਿੰਦਗੀ ਦੇ ਮਾੜੇ ਕਰਮਾਂ ਨੇ ਪਵਿੱਤਰ ਸ਼ਬਦਾਂ ਦੀ ਵਰਤੋਂ ਵਰਤ ਕੇ ਇਹਨਾਂ ਪਵਿੱਤਰ ਸ਼ਬਦਾਂ ਨੂੰ ਵੀ ਗੰਧਲਿਆਂ ਕਰ ਦਿੱਤਾ। ਅੱਜ ਕਿਸੇ ਬੰਦੇ ਨੂੰ ਆਖੋ ਤੂੰ ਬੜਾ ਵੱਡਾ ਆਸ਼ਿਕ ਹੈ, ਬੁਰਾ ਮਨਾਏਗਾ। ਅੱਜ ਕਿਸੇ ਬੰਦੇ ਨੂੰ ਆਖੋ ਤੂੰ ਕੀ ਬਕਦਾ ਪਿਆ, ਬੁਰਾ ਮਨਾਏਗਾ। ਬਾਣੀ ਵਿੱਚ ਤੇ ਸਾਰੇ ਬੋਲ ਨੇ। ਇੱਕ ਵਚਨ ਆਉਂਦਾ, ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੋਰ। ਕਹਿਣ ਲੱਗੇ ਕੋਈ ਰੱਬ ਦੇ ਘਰ ਦੀ ਗੱਲ ਸੁਣਾਉਣ ਵਾਲਾ ਮਿਲੇ, ਮੈਂ ਉਹਦੇ ਚਰਨਾਂ ਦੀ ਸੇਵਾ ਕਰਾਂ, ਮੈਂ ਆਪਣੇ ਮੁਖ ਤੋਂ ਪਵਿੱਤਰ ਬੋਲ ਬੋਲਾਂ, ਲੋੜ ਪਏ ਤੇ ਮੈਂ ਉਹਦੇ ਲਈ ਆਪਾਂ ਕੁਰਬਾਨ ਕਰਦੇ ਹਾਂ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਇਹ ਵੀ ਸ਼ਬਦ ਆਇਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਪਰ ਇੱਥੇ ਜਦੋਂ ਬਾਣੀ ਵਿੱਚ ਸ਼ਬਦ ਆਏ ਨੇ ਨਾ, ਇੱਥੇ ਦੁਨਿਆਵੀ ਵਕਾਰਾਂ ਕਰਕੇ ਸ਼ਬਦ ਨਹੀਂ ਆਏ ਰੱਬੀ ਪਿਆਰਿਓ, ਇੱਥੇ ਜਦੋਂ ਸ਼ਬਦ ਆਏ ਨੇ, ਇੱਕ ਰੱਬ ਦੀ ਬੰਦਗੀ ਲਈ, ਰੱਬ ਦੀ ਪ੍ਰੀਤ ਲਈ ਆਏ ਹੋਏ ਬੋਲ ਨੇ। ਮੈਂ ਬੇਨਤੀ ਕਹਿ ਰਿਹਾ ਸਾਂ, ਗੁਰੂ ਜੀ ਕਹਿਣ ਲੱਗੇ ਜਦੋਂ ਕੋਈ ਨਾਮ ਨਾਲ ਜੁੜਦਾ, ਉਹਦੇ ਅੰਦਰੋਂ ਦੂਜਾ ਭਾਉ ਮਿਟ ਜਾਂਦਾ ਤੇ ਜੀਵਨ ਵਿੱਚ ਉਹਦੇ ਆਨੰਦ ਬਣ ਜਾਂਦਾ। ਅਗਲੇ ਬਚਨ ਨੇ, ਦੁੱਖ ਦਰਦ ਤ੍ਰਿਸ਼ਨਾ ਬੁਝੈ, ਨਾਨਕ ਨਾਮ ਸਮਾਓ। ਜਿਹਨੇ ਨਾਮ ਦੀ ਟੇਕ ਲਈ, ਉਹਦੇ ਅੰਦਰ ਦੇ ਦੁੱਖ ਮਿਟ ਗਏ, ਉਹਦੇ ਅੰਤਰ ਆਤਮੇ ਦਾ ਦਰਦ, ਤ੍ਰਿਸ਼ਨਾ ਦਾ ਰੋਗ, ਗੁਰੂ ਦੇ ਸ਼ਬਦ ਨੇ, ਪਰਮਾਤਮਾ ਦੇ ਨਾਮ ਨੇ ਉਹਦੇ ਅੰਤਰ ਆਤਮੇ ਤੋਂ ਮਿਟਾ ਕੇ ਨਾਨਕ ਨਾਮ ਸਮਾਓ ਤੇ ਉਹਦੀ ਸੁਰਤ ਨੂੰ ਨਾਮ ਵਿੱਚ ਸਮਾ ਦਿੱਤਾ, ਜੋੜ ਦਿੱਤਾ।
ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਦੁੱਖ ਹੈ ਨਾ ਜਿਹੜਾ, ਅਸੀਂ ਭਾਵੇਂ ਨਿੱਕੇ ਨਿੱਕੇ ਬੇਅੰਤ ਦੁੱਖ ਗਿਣਦੇ ਹਾਂ, ਪਰ ਜਦੋਂ ਆਪਾਂ ਗੁਰਬਾਣੀ ਪੜ੍ਹੀਏ, ਗੁਰਬਾਣੀ ਵਿੱਚ ਚਾਰ ਦੁੱਖਾਂ ਦਾ ਵੱਡਾ ਜ਼ਿਕਰ ਹੈ। ਇੱਕ ਬਚਨ ਆਉਂਦਾ ਮਹਾਰਾਜ ਜੀ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਈ। ਸਭ ਤੋਂ ਵੱਡਾ ਜਿਹੜਾ ਦੁੱਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਮੰਨਿਆ ਨਾ, ਉਹ ਮੰਨਿਆ ਜਿਹੜਾ ਵਿਛੋੜੇ ਦਾ। ਵਿਛੋੜੇ ਦਾ ਕੀ? ਜਿਹੜਾ ਸਾਡਾ ਆਤਮਾ ਦਾ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਹੈ ਨਾ, ਇਹ ਵਿਛੋੜੇ ਦਾ ਸਭ ਤੋਂ ਵੱਡਾ ਦੁੱਖ ਹੈ। ਪਰ ਮਨੁੱਖ ਨੂੰ ਨਹੀਂ ਸਮਝਦਾ ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਬੰਦੇ ਨੂੰ ਨਹੀਂ ਪਤਾ ਲੱਗਦਾ। ਦੂਜਾ ਜਿਹੜਾ ਦੁੱਖ ਹੈ ਉਹ ਤ੍ਰਿਸ਼ਨਾ ਦਾ ਹੈ। ਤ੍ਰਿਸ਼ਨਾ ਕਿਹਨੂੰ ਕਹਿੰਦੇ ਨੇ? ਤ੍ਰਿਸ਼ਨਾ ਕਹਿੰਦੇ ਨੇ ਵੀ ਜੋ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਹਦਾ ਸ਼ੁਕਰ ਨਹੀਂ ਕਰਨਾ, ਜੋ ਨਹੀਂ ਹੈ ਉਹਦੇ ਉਲਾਂਭੇ ਦੇਈ ਜਾਣੇ, ਇਹ ਤ੍ਰਿਸ਼ਨਾ ਦਾ ਇੱਕ ਰੋਗ ਹੈ। ਜਿਹਨੂੰ ਬਾਣੀ ਵਿੱਚ ਆਖਿਆ ਗਿਆ ਹੈ ਬਈ ਦਸ ਵਸਤੂ ਲੈ ਪਾਛੇ ਪਾਛੇ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਪੀਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕੋ ਕਹਾਂ ਕਰੇ। ਜਿਹੜੀਆਂ ਦਸ ਰੱਬ ਨੇ ਦਾਤਾਂ ਦਿੱਤੀਆਂ ਉਹਦਾ ਕੋਈ ਸ਼ੁਕਰ ਨਹੀਂ ਹੈ, ਜਿਹੜੀ ਇੱਕ ਨਹੀਂ ਦਿੱਤੀ ਉਹਦੇ ਉਲਾਂਭੇ ਦੇਣੇ, ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਦੂਜਾ ਦੁੱਖ ਤ੍ਰਿਸ਼ਨਾ ਦਾ। ਤੀਜਾ ਦੁੱਖ ਹਜ਼ੂਰ ਨੇ ਆਖਿਆ ਉਹ ਬਕਾਰਾਂ ਦਾ ਰੋਗ ਹੈ, ਜਿਹੜਾ ਮਨੁੱਖ ਨੂੰ ਲੱਗਿਆ ਹੋਇਆ, ਕਦੀ ਕਾਮ ਵਸ਼ ਪੈ ਕੇ ਦੁੱਖ ਭੋਗਦਾ, ਕਦੀ ਕ੍ਰੋਧ ਵਸ਼ ਪੈ ਕੇ, ਲੋਭ ਮੋਹ ਅਹੰਕਾਰ ਵਸ਼ ਪੈ ਕੇ ਬੇਅੰਤ ਤਰ੍ਹਾਂ ਦਾ ਦੁੱਖ ਭੋਗਦਾ। ਸਤਿਗੁਰੂ ਕਹਿਣ ਲੱਗੇ ਇਹ ਤੀਜਾ ਦੁੱਖ ਹੈ। ਚੌਥਾ ਜਿਹੜਾ ਦੁੱਖ ਹੈ ਬਾਣੀ ਨੇ ਆਖਿਆ ਉਹ ਜਮਦੂਤ ਦਾ, ਉਹ ਮੌਤ ਦਾ ਭੈ ਹੈ। ਜੇ ਮਨੁੱਖ ਗੁਰੂ ਆਸ਼ੇ ਮੁਤਾਬਕ ਚੰਗੇ ਕਰਮ ਨਹੀਂ ਕਰਦਾ, ਗੁਰੂ ਆਸ਼ੇ ਮੁਤਾਬਕ ਸੇਵਾ ਸਿਮਰਨ ਨਹੀਂ ਕਰਦਾ, ਤੇ ਜਿਹੜਾ ਮੌਤ ਦਾ ਜਮਾਂ ਦੀ ਮਾਰ ਦਾ ਦੁੱਖ ਹੈ, ਇਹ ਚੌਥਾ ਵੱਡਾ ਦੁੱਖ ਹੈ। ਮੈਂ ਬੇਨਤੀ ਇਹ ਕਹਿ ਰਿਹਾ, ਸਤਿਗੁਰੂ ਕਹਿਣ ਲੱਗੇ ਭਲਿਆ ਜਦੋਂ ਤੂੰ ਸ਼ਬਦ ਨਾਲ ਜੁੜੇਗਾ, ਜਦੋਂ ਤੂੰ ਨਾਮ ਨਾਲ ਜੁੜੇਗਾ, ਫਿਰ ਕਿਰਪਾ ਵਰਤੇਗੀ, ਦੁੱਖ ਦਰਦ ਤ੍ਰਿਸ਼ਨਾ ਬੁਝੈ, ਨਾਨਕ ਨਾਮ ਸਮਾਓ। ਗੁਰੂ ਤੇਰੇ ਦੁੱਖ ਦਰਦ ਤੇ ਤ੍ਰਿਸ਼ਨਾ ਮੇਟ ਕੇ ਤੈਨੂੰ ਨਾਮ ਵਿੱਚ ਜੋੜ ਕੇ ਤੇਰੀ ਜ਼ਿੰਦਗੀ ਦਾ ਆਨੰਦ ਬਣਾ ਦੇਣਗੇ। ਅਗਲੇ ਬਚਨ ਨੇ ਲਹਾਓ ਪੌੜੀ ਸਾਹਿਬ, ਅੱਗੇ ਪੌੜੀ ਵਿੱਚ ਕਿਰਪਾ ਕਰਦੇ ਨੇ, ਕਹਿਣ ਲੱਗੇ ਜਈਆ ਜਾਰੋ ਦੁਰਮਤ ਦੋ। ਜਾਰੋ ਦਾ ਅਰਥ ਹੁੰਦਾ ਸਾੜ ਦੇਣਾ। ਜਈਆ ਜਾਰੋ ਦੁਰਮਤ ਦੋ, ਦੁਰਮਤ ਦਾ ਅਰਥ ਹੁੰਦਾ ਖੋਟੀ ਮਤ। ਸਤਿਗੁਰੂ ਕਹਿਣ ਲੱਗੇ ਤੂੰ ਇੱਕ ਕੰਮ ਕਰ, ਗੁਰੂ ਦੀ ਮਤ ਲੈ, ਜੀਵਨ ਵਿੱਚੋਂ ਜਿਹੜੀ ਖੋਟੀ ਮਤ ਹੈ ਨਾ ਤੇਰੀ ਬਕਾਰਾਂ ਵਾਲੀ, ਇਹਨੂੰ ਸਾੜ ਕੇ ਰਾਖ ਕਰ ਦੇ, ਤੈਨੂੰ ਇਹੀ ਕਰਾਹੇ ਪਾਉਂਦੀ ਹੈ। ਉਂਝ ਯਾਦ ਰੱਖਿਓ, ਮੈਂ ਹੱਥ ਜੋੜ ਬੇਨਤੀ ਕਰਾਂ, ਚਾਰ ਤਰ੍ਹਾਂ ਦੀਆਂ ਮਤਾਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਵਿੱਚ ਹੈ, ਦੁਰਮਤ, ਅਨਮਤ, ਮਨਮਤ, ਚੌਥੀ ਗੁਰਮਤ। ਜਿਹੜੀ ਦੁਰਮਤ ਹੈ ਬਕਾਰਾਂ ਵਾਲੀ, ਵਿਸ਼ਿਆਂ ਵਾਲੀ, ਭੈੜੇ ਕਰਮਾਂ ਵਾਲੀ ਖੋਟੀ ਮਤ ਸਿੱਖ ਕਦੀ ਧਾਰਨ ਨਹੀਂ ਕਰਦਾ। ਅਨਮਤ ਹੈ ਜਿਹੜੀ, ਅਨਮਤ ਦਾ ਅਰਥ ਹੁੰਦਾ ਕਿਸੇ ਪਿੱਛੇ ਤੁਰਨਾ, ਜਿਹਨੂੰ ਸਿੱਧੇ ਸ਼ਬਦਾਂ ਵਿੱਚ ਆਖਦੇ ਹਾਂ ਲਾਈ ਲੱਗ, ਇਹ ਅਨਮਤ ਵੀ ਸਿੱਖ ਧਾਰਨ ਨਹੀਂ ਕਰਦਾ। ਯਾਦ ਰੱਖੋ, ਸਿੱਖ ਹਰ ਇੱਕ ਦੇ ਪਿੱਛੇ ਲਕੀਰ ਦਾ ਫਕੀਰ ਨਹੀਂ ਹੁੰਦਾ। ਉਹ ਬਦਕਿਸਮਤੀ ਹੈ ਸਾਡੀ ਕੌਮ ਦੀ ਕਿ ਕਈ ਵਾਰੀ ਗੁਰੂ ਦੀ ਮਤ ਤੋਂ ਬਿਨਾਂ ਤੇ ਸਾਡਾ ਸੁਭਾਅ ਬਣ ਜਾਂਦਾ ਹੈ ਵੀ ਜਿਹਨੇ ਲਾਇਆ ਗੱਲੀ ਤੇ ਉਸੇ ਨਾਲ ਤੁਰ ਚੱਲੀ, ਜਿਹਨੇ ਕਿਸੇ ਪਾਸੇ ਸਾਨੂੰ ਭਰਮਾਇਆ ਉਸੇ ਨਾਲ ਅਸੀਂ ਪਿੱਛੇ ਤੁਰ ਪੈਂਦੇ ਹਾਂ।
ਪਰ ਸਿੱਖ ਅਨ ਮਤ ਦਾ ਧਾਰਨੀ ਨਹੀਂ ਹੈ, ਯਾਦ ਰੱਖਿਓ। ਸਿੱਖ ਕਿਸੇ ਦੂਜੇ ਦੀ ਮਤ ਨਹੀਂ ਧਾਰਨ ਕਰਦਾ। ਤੀਜੀ ਇੱਕ ਮਤ ਹੈ ਮਨ ਮਤ। ਸਿੱਖ ਕਦੀ ਮਨ ਦੀ ਮਤ ਵੀ ਨਹੀਂ ਵਰਤਦਾ। ਹੁਣ ਸ਼ਬਦ ਤੇ ਆਪਾਂ ਨਿੱਤ ਦਿਹਾੜੇ ਆਖਦੇ ਹਾਂ ਮੇਰੇ ਮਨ ਚ ਖਿਆਲ ਆ ਗਿਆ ਮੈਂ ਤਾਂ ਆਹ ਕੰਮ ਕਰ ਲਿਆ, ਸਤਿਗੁਰੂ ਕਹਿਣ ਲੱਗੇ ਨਹੀਂ ਭਲਿਆ। ਮਨ ਦੀ ਮਤ ਤੇ ਬਹੁਤੀ ਚੰਗੀ ਨਹੀਂ ਹੈ, ਕਿਉਂਕਿ ਮਨ ਦਾ ਸੁਭਾਅ ਤੇ ਅਜਿਹਾ ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਮਨ ਹੋੜੀਏ ਤੇ ਬੁਰੇ ਕੰਮ ਲੋਚਦਾ। ਫਿਰ ਪੁੱਛਿਆ ਮਹਾਰਾਜ ਵੀ ਕਿਹੜੀ ਮਤ ਧਾਰਨ ਕਰਨੀ ਹੈ। ਇੱਕ ਚੌਥੀ ਮਤ ਹੈ ਜਿਹਨੂੰ ਗੁਰਮਤ ਆਖਿਆ ਜਾਂਦਾ। ਸਿੱਖ ਨਾ ਦੁਰਮਤ ਧਾਰਨ ਕਰਦਾ ਖੋਟੀ ਮਤ, ਨਾ ਇਹ ਅਨ ਮਤ ਧਾਰਨ ਕਰਦਾ, ਨਾ ਇਹ ਮਨ ਮਤ ਧਾਰਨ ਕਰਦਾ। ਇਹ ਜਦੋਂ ਵੀ ਧਾਰਨ ਕਰਦਾ ਨਾ ਉਦੋਂ ਗੁਰਮਤ ਧਾਰਨ ਕਰਦਾ, ਕੇਵਲ ਗੁਰੂ ਦੀ ਮਤ ਧਾਰਨ ਕਰਦਾ। ਗੁਰ ਕੀ ਮਤ ਤੂੰ ਲੈ ਇਹ ਆਨੇ, ਭਗਤ ਬਿਨਾਂ ਭੋ ਡੂਬੇ ਸਿਆਣੇ। ਸਤਿਗੁਰੂ ਇੱਥੇ ਇਹੀ ਗੱਲ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ, ਯਈਆ ਜਾਰੋ ਦੁਰਮਤ ਦੋ ਤਿਸੇ ਤਿਆਗ ਸੁਖ ਸਹਿਜੇ ਸੋ। ਕਹਿਣ ਲੱਗੇ ਭਲੇ ਪੁਰਖਾ, ਆਪਣੇ ਅੰਤਰ ਆਤਮੇ ਤੋਂ ਜਿਹੜੀ ਦੁਰਮਤ ਹੈ ਨਾ, ਖੋਟੀ ਮਤ ਹੈ ਨਾ ਜਿਹੜੀ, ਉਹਨੂੰ ਦੂਰ ਕਰ ਦੇ ਤੇ ਗੁਰੂ ਦੀ ਤੇਰੇ ਤੇ ਕਿਰਪਾ ਵਰਤ ਜਾਏਗੀ। ਸਹਿਜੇ ਸੋ, ਤੇਰੀ ਝੋਲੀ ਵਿੱਚ ਸਹਿਜੇ ਸੁੱਖ ਪਾ ਦੇਣੇ ਗੁਰੂ ਨੇ, ਜੇ ਤੂੰ ਖੋਟੀ ਮਤ ਦੂਰ ਰੱਖੇਗਾ। ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਸੁੱਖ ਦੀ ਵੀ ਜਦੋਂ ਗੱਲ ਚੱਲਦੀ ਹੈ ਨਾ, ਬੰਦਾ ਕਈ ਥਾਵਾਂ ਤੋਂ ਸੁੱਖ ਭਾਲਦਾ। ਬਾਣੀ ਵਿੱਚ ਇੱਕ ਬਚਨ ਆਉਂਦਾ ਬੜਾ ਪਿਆਰਾ, ਮੈਂ ਹੱਥ ਜੁੜ ਕੇ ਤੁਹਾਨੂੰ ਕਹਿਣ ਲੱਗਿਆ, ਬਾਣੀ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝੋ। 239 ਸਾਲ ਲਾਏ ਨੇ ਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ 239 ਸਾਲ ਦਾ ਸਮੈਂ, 239 ਸਾਲ ਲਾ ਕੇ ਆਖਰ ਸਾਨੂੰ ਲੜ ਲਾ ਕੇ ਗਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੀ, ਕਹਿ ਕੇ ਗਏ ਨੇ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤਾਂ ਕਰਕੇ ਹਰ ਸਿੱਖ ਨੂੰ ਜਿਹੜੀ ਬਾਣੀ ਦਾ ਜਿਹੜਾ ਅਰਥ ਹੈ ਉਹ ਜ਼ਰੂਰ ਧਿਆਨ ਹੋਵੇ। ਸਾਹਿਬ ਨੇ ਬਾਣੀ ਵਿੱਚ ਬਚਨ ਵਰਤਿਆ, ਕਹਿਣ ਲੱਗੇ ਕਈ ਵਾਰੀ ਬੰਦਾ ਬਹੁਤਾ ਧਨ ਇਕੱਠਾ ਕਰਕੇ ਸੋਚਦਾ ਪਦਾਰਥ ਵੀ ਸੁੱਖ ਮਿਲ ਜਾਏਗਾ, ਬਹੁਤੇ ਪਦਾਰਥ ਵਿੱਚੋਂ ਇਕੱਲੇ ਧਨ ਵਿੱਚੋਂ ਸੁੱਖ ਨਹੀਂ ਮਿਲਦਾ। ਧਨ ਗੁਜ਼ਰਾਨ ਵਾਸਤੇ ਸਭ ਨੂੰ ਚਾਹੀਦਾ, ਪਰ ਜੇ ਕੋਈ ਬੰਦਾ ਸੋਚੇ ਵੀ ਇਕੱਲਾ ਧਨ ਸੁੱਖ ਦਏਗਾ, ਨਹੀਂ ਦਏਗਾ। ਦੂਜੀ ਗੱਲ, ਕਈਆਂ ਦੇ ਮਨ ਦਾ ਖਿਆਲ ਹੈ ਵੀ ਨਿਰਤਕਾਰੀਆਂ ਨਾਟਕ ਚੇਟਕ ਰੰਗ ਤਮਾਸ਼ੇ ਵੇਖ ਕੇ ਸੁੱਖ ਮਿਲ ਜਾਏ। ਸਤਿਗੁਰੂ ਕਹਿਣ ਲੱਗੇ ਨਹੀਂ ਭਲਿਆ, ਘੜੀ ਦੋ ਘੜੀ ਮਨ ਪਰਚਾਵਾ ਕਰ ਸਕਦਾ, ਪਰ ਆਹ ਨਾਟਕ ਚੇਟਕ ਨਿਰਤਕਾਰੀਆਂ ਦੇਖ ਕੇ ਤੈਨੂੰ ਸਦੀਵੀ ਸੁੱਖ ਨਹੀਂ ਮਿਲਣਾ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਕਈਆਂ ਦੇ ਮਨ ਦਾ ਇਹ ਖਿਆਲ ਹੈ ਵੀ ਮੇਰਾ ਹੁਕਮ ਚੱਲੇ, ਜੇ ਮੇਰਾ ਹੁਕਮ ਚੱਲੇ ਨਾ, ਕਈ ਪਿੰਡਾਂ ਥਾਵਾਂ ਅੰਦਰ ਘਰ ਪਰਿਵਾਰ ਅੰਦਰ ਸ਼ਾਇਦ ਮੈਨੂੰ ਸੁੱਖ ਮਿਲ ਜਾਏ। ਸਤਿਗੁਰੂ ਕਹਿਣ ਲੱਗੇ ਭਲਿਆ, ਇਸ ਹੁਕਮ ਵਿੱਚੋਂ ਵੀ ਸੁੱਖ ਨਹੀਂ ਮਿਲਣਾ। ਤੇ ਪੁੱਛਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਜੇ ਇਕੱਲਾ ਧਨ ਪਦਾਰਥ ਵਿੱਚੋਂ ਸੁੱਖ ਨਹੀਂ ਮਿਲਦਾ, ਜੇ ਇਕੱਲਾ ਨਿਰਤਕਾਰੀਆਂ ਨਾਟਕ ਚੇਟਕ ਵਿੱਚੋਂ ਸੁੱਖ ਨਹੀਂ ਮਿਲਦਾ, ਜੇ ਸਤਿਗੁਰੂ ਹੁਕਮ ਚਲਾਇਆ ਸੁੱਖ ਨਹੀਂ ਮਿਲਦਾ, ਸੁੱਖ ਮਿਲਦਾ ਕਿਵੇਂ ਹੈ? ਬੜਾ ਪਿਆਰਾ ਬਚਨ ਹੈ ਬਾਣੀ ਦਾ, ਕਹਿਣ ਲੱਗੇ ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਤੇ ਗੁਰੂ ਦੀ ਗੁਣ ਗਾ ਕੇ ਰੱਬੀ ਬੰਦਗੀ ਤੇ ਨਾਮ ਮੇਚੀ ਨੇ। ਇਹੀ ਗੱਲ ਮਹਾਰਾਜ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਭਲੇ ਪੁਰਖਾ, ਤਿਸੇ ਤਿਆਗ ਸੁਖ ਸਹਿਜੇ ਸੋ, ਯਈਆ ਜਾਏ ਪਰੋ ਸੰਤ ਸਰਨਾ, ਜੇ ਆਸਰਿਆ ਭਵਜਲ ਤਰਨਾ। ਕਹਿਣ ਲੱਗੇ ਤੂੰ ਗੁਰੂ ਦੀ ਸ਼ਰਨ ਵਿੱਚ ਆ,
ਤੇ ਗੁਰੂ ਦੀ ਸ਼ਰਨ ਆਇਆ ਹੀ ਤੂੰ ਇਹ ਭਵਜਲ ਹੈ ਜਿਹੜਾ ਸੰਸਾਰ ਸਮੁੰਦਰ ਹੈ ਜਿਹੜਾ ਇਹਨੂੰ ਪਾਰ ਕਰ ਜਾਏਗਾ। ਸਮੇਂ ਦੀ ਸੀਮਾ ਇਹ ਜਿਹੜਾ ਜਗਤ ਹੈ ਨਾ ਦਿਸਦਾ ਹੋਇਆ, ਇਹਨੂੰ ਗੁਰੂ ਜੀ ਨੇ ਕਦੇ ਸਾਗਰ ਆਖਿਆ, ਕਦੀ ਇਹਨੂੰ ਬਕਾਰਾਂ ਦਾ ਡੂੰਘਾ ਟੂਹਾ ਖੱਡ ਆਖਿਆ, ਕਦੀ ਪਾਤਸ਼ਾਹ ਮਹਾਰਾਜ ਇਹਨੂੰ ਸਰੋਵਰ ਕਹਿਣਗੇ ਜਿੱਥੇ ਬਕਾਰਾਂ ਦੀ ਅੱਗ ਬਲਦੀ ਹੈ। ਗੁਰੂ ਜੀ ਕਹਿਣ ਲੱਗੇ ਜੇ ਇਹਨੂੰ ਪਾਰ ਕਰਨਾ ਇਹ ਗੁਰੂ ਆਸਰੇ ਹੋ ਸਕਦੇ। ਅਗਲਾ ਬਚਨ ਹੈ, ਜਈਏ ਜਨਮ ਨ ਆਵੇ ਸੂ ਏਕ ਨਾਮ ਲੈ ਮਨੇ ਭਰੂ। ਕਹਿਣ ਲੱਗੇ ਜਿਹਨੇ ਗੁਰੂ ਦੀ ਟੇਕ ਲੈ ਕੇ ਇੱਕ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਪਰੋ ਲਿਆ, ਸ਼ਬਦ ਇੱਥੇ ਪਰੂ ਵਰਤਿਆ, ਵਸਾ ਲਿਆ ਕਹਿ ਲੋ, ਉਹ ਜੰਮਨ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਉਹ ਜੰਮਨ ਮਰਨ ਦੇ ਗੇੜ ਵਿੱਚ ਨਹੀਂ ਭਟਕਦਾ। ਸ਼ਬਦ ਵਰਤਿਆ, ਫਿਰ ਸ਼ਬਦ ਵੱਲ ਧਿਆਨ ਦਿਓ, ਜਈਆ ਜਨਮ ਨਾ ਆਵੇ ਸੂ, ਉਹ ਜੰਮਨ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਏਕ ਨਾਮ ਲੈ ਮਨੇ ਭਰੂ, ਜਿਹਨੇ ਇੱਕ ਪਰਮਾਤਮਾ ਦੇ ਨਾਮ ਦੀ ਟੇਕ ਲਈ ਹੈ। ਅੱਗੇ ਬਚਨ ਆਖੇ, ਜਈਆ ਜਨਮ ਨਾ ਹਾਰੀਐ ਗੁਰ ਪੂਰੇ ਕੀ ਟੇਕ, ਨਾਨਕ ਤੇਹ ਸੁਖ ਪਾਇਆ ਜਾ ਕੇ ਹੀਰ ਹੈ ਏਕ। ਕਹਿਣ ਲੱਗੇ ਉਹ ਪੁਰਖ ਆਪਣੀ ਜ਼ਿੰਦਗੀ ਦੀ ਬਾਜ਼ੀ ਨਹੀਂ ਹਾਰ ਕੇ ਜਾਂਦਾ, ਗੁਰੂ ਦੀ ਟੇਕ ਲੈ ਕੇ ਆਪਣਾ ਜੀਵਨ ਸਫਲ ਕਰ ਜਾਂਦਾ, ਜਿਹਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਤਰ ਆਤਮੇ ਗੁਰ ਸ਼ਬਦ ਨੂੰ ਵਸਾਇਆ। ਕਹਿ ਕੇ ਫਤਿਹ ਬੁਲਾਵਾਂ, ਗੁਰੂ ਜਿਹੜਾ ਸ਼ਬਦ ਹੈ ਨਾ, ਉਹ ਸੰਸਕ੍ਰਿਤ ਦੇ ਗ੍ਰੀ ਧਾਤੂ ਤੋਂ ਬਣਦਾ। ਗੁਰੂ ਦੋ ਅੱਖਰਾਂ ਦਾ ਸੁਮੇਲ ਹੈ, ਗੱਗੇ ਔਂਕੜ, ਰਾਰੇ ਦੁਲੈਂਕੜ। ਗੋ ਦਾ ਅੱਖਰੀ ਅਰਥ ਹੁੰਦਾ ਹਨੇਰਾ, ਰੂਹ ਦਾ ਅੱਖਰੀ ਅਰਥ ਹੁੰਦਾ ਪ੍ਰਕਾਸ਼। ਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਸਾਡੇ ਅੰਤਰ ਆਤਮੇ ਦਾ ਅਗਿਆਨਤਾ ਦਾ ਹਨੇਰਾ ਮਿਟਾ ਕੇ ਸਾਡੇ ਜੀਵਨ ਵਿੱਚ ਆਪਣੇ ਸ਼ਬਦ ਰਾਹੀਂ ਪ੍ਰਕਾਸ਼ ਕਰ ਦੇਵੇ। ਜਦੋਂ ਸਾਡੀ ਜ਼ਿੰਦਗੀ ਵਿੱਚ ਗੁਰ ਸ਼ਬਦ ਰਾਹੀਂ ਅੰਤਰ ਆਤਮੇ ਸਾਨੂੰ ਜੀਵਨ ਦੀ ਸਮਝ ਆ ਗਈ ਕਿ ਮਨੁੱਖਾ ਜਨਮ ਮਿਲਿਆ ਕਾਹਦੇ ਲਈ ਹੈ, ਸਾਡੇ ਗਿਆਨ ਇੰਦਰੇ, ਕਰਮ ਇੰਦਰੇ ਕੀ ਨੇ, ਬਕਾਰ ਕਿਵੇਂ ਲੁੱਟਦੇ ਨੇ, ਗੁਰੂ ਦਾ ਇਹ ਦਿੱਤਾ ਜਿਹੜਾ ਜੀਵਨ ਹੈ ਇਹਨੂੰ ਕਿਸ ਮਾਰਗ ਲਾਉਣਾ, ਕਿੱਥੋਂ ਕਿਨਾਰਾ ਕਰਨਾ, ਇਹ ਸਮੁੱਚੀ ਗੱਲ ਜਦੋਂ ਗੁਰੂ ਸ਼ਬਦ ਵਿੱਚੋਂ ਸਾਨੂੰ ਪਤਾ ਲੱਗਦੀ ਹੈ ਫਿਰ ਮਨੁੱਖਾ ਜੀਵਨ ਸਫਲ ਹੋ ਜਾਂਦਾ। ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਕਹਿਣ ਲੱਗੇ ਜਈਏ ਜਨਮ ਨਾ ਹਾਰੀਏ ਗੁਰ ਪੂਰੇ ਕੀ ਟੇਕ, ਜਿਹਨੇ ਪੂਰੇ ਗੁਰੂ ਦੀ ਟੇਕ ਲਈ ਹੈ ਉਹ ਮਨੁੱਖਾ ਜਨਮ ਹੈ ਜਿਹੜਾ ਹਾਰ ਕੇ ਨਹੀਂ ਜਾਂਦਾ ਬਲਕਿ ਉਹ ਜੀਵਨ ਸਫਲ ਕਰਕੇ ਜਾਂਦਾ। ਨਾਲ ਬਚਨ ਵਰਤੇ, ਨਾਨਕ ਤੇ ਸੁਖ ਪਾਇਆ ਜਾ ਕੇ ਹੀਰ ਹੈ ਏਕ, ਉਹਨੂੰ ਸੁਖ ਮਿਲਦਾ ਜਿਹਦੇ ਹਿਰਦੇ ਵਿੱਚ ਇੱਕ ਪਰਮਾਤਮਾ ਵਾਹਿਗੁਰੂ ਦਾ ਨਾਮ, ਗੁਰੂ ਦਾ ਸ਼ਬਦ ਵਸ ਜਾਂਦਾ। ਸਹਿਬ ਕਿਰਪਾ ਕਰੇ ਆਪਾਂ ਗੁਰ ਸ਼ਬਦ ਨੂੰ ਪੜ੍ਹੀਏ, ਗੁਰ ਸ਼ਬਦ ਦੇ ਅਰਥ ਨੂੰ ਵਿਚਾਰੀਏ, ਆਪਣੇ ਜੀਵਨ ਵਿੱਚ ਗੁਰੂ ਦਾ ਬਚਨ ਕਮਾਈਏ, ਫਿਰ ਇਹ ਜਿਹੜਾ ਮਨੁੱਖਾ ਜਨਮ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹਨੇ ਸਫਲ ਹੋ ਜਾਣਾ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ।

ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ

ਪ੍ਰੰਤ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਹੋਏ। ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਗਰੀਬ ਨਿਵਾਜ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਜੀ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਵਾਰਿਸ ਸਿੰਘ ਧਾਲੀਵਾਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਸੁਖਬੀਰ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਕਾਰਜ ਰਾਸ ਹੋਣ ਆਪ ਜੀ ਕੇ ਚਰਨਾਂ ਕਮਲਾਂ ਪਾਸ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਦੇਹ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ, ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਦੇ, ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਨਾਲ ਆਪ ਜੀ ਨੂੰ ਜੋੜ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਜੋੜਿਆਂ ਵਿੱਚ ਬਿਠਾਈ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰੀ ਪ੍ਰੀਤ ਗੋਬਿੰਦ ਸਿਉਂ ਜਿਉਂ ਜਿਨ ਕਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਭਾਈ ਸਾਹਿਬ, ਭਾਈ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰੀਏ। ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸੰਗਤਾਂ ਵੱਲੋਂ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 18 ਨੂੰ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗਈਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਨੂੰ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿ ਜੀ ਕੋ ਸਮਤ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ।

ਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ

ਨਿੱਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ।

कर निर्मल दूत दुबदा मिटाई है।

ਬੰਦੇ ਦੀ ਤਕਦੀਰ ਬਣ ਜਾਂਦੇ ਆ। ਇਹ ਗੱਲ ਕੇਵਲ ਕਹਿਣ ਮਾਤਰ ਨਹੀਂ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਆ, ਕਹਿੰਦੇ ਵੀ ਜੋ ਬੀਜਾਂਗੇ ਉਹ ਵੱਢਣਾ ਪਏਗਾ। ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ। ਪੁੰਨ ਤੇ ਪਾਪ, ਪੁੰਨੀ ਪਾਪੀ ਆਖਣ ਨਾਹੇ, ਆਖਣ ਨਾਹੇ ਦੇ ਅਰਥ ਨੇ ਵੀ ਅਖਾਣ ਮਾਤਰ ਨਹੀਂ ਇਹ, ਇਹਨਾਂ ਦਾ ਫਲ ਭੋਗਣਾ ਪੈਂਦਾ ਹੈ। ਉਹਦੀ ਕਚਹਿਰੀ ਵਿੱਚ ਵੇਖਿਆ ਜਾਏਗਾ, ਆਪੀ ਨੇ ਭੋਗ ਭੋਗ ਕਹਿ ਹੋਏ ਪਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ। ਲੇਖਾ ਹੋਏਗਾ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣੀਆਂ ਕਿਆ ਰੂ ਆਇਆ, ਮਨ ਅੰਧਾ ਜਨਮ ਗਵਾਇਆ। ਇਹਨਾਂ ਦਾ ਹਿਸਾਬ ਕਿਤਾਬ ਹੋਏਗਾ। ਦੁਨੀਆਂ ਤੇ ਕਿਹੜਾ ਬੰਦਾ ਵੀ ਜੀ ਤੋਂ ਗਲਤੀ ਨਹੀਂ ਹੁੰਦੀ, ਭੁੱਲਾਂ ਤਾਂ ਹਰੇਕ ਤੋਂ ਹੁੰਦੀਆਂ। ਡਾਂਕੇ ਦੀ ਚੋਟ ਤੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜਾਂ ਤਾਂ ਗੁਰੂ ਨਹੀਂ ਭੁੱਲਦਾ ਤੇ ਜਾਂ ਪਰਮਾਤਮਾ ਗਲਤੀ ਨਹੀਂ ਕਰਦਾ ਕਦੇ, ਤੇ ਗੁਰੂ ਉਹਦਾ ਰੂਪ ਹੈ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਸਾਡੇ ਤੋਂ ਤਾਂ ਕਈ ਗਲਤੀਆਂ ਹੁੰਦੀਆਂ ਨੇ। ਭਗਤ ਸਧਨਾ ਜੀ ਦਾ ਇੱਕ ਸ਼ਬਦ ਆ ਤੇ ਤੁਹਾਡੇ ਚੋਂ ਸਹਿਜ ਪਾਠ ਕਰਨ ਵਾਲਿਆਂ ਨੂੰ ਚੇਤੇ ਹੋਏਗਾ। ਉਹ ਕਹਿੰਦੇ ਮਹਾਰਾਜ ਇਹਦੇ 'ਚ ਕੋਈ ਸ਼ੱਕ ਨਹੀਂ, ਕੀਤੇ ਹੋਏ ਲੇਖ ਇਹਨਾਂ ਦਾ ਫਲ ਭੋਗਣਾ ਪੈਣਾ। ਕਹਿੰਦਾ ਜੀ ਜੇ ਫਲ ਭੋਗਣਾ ਤੇ ਉਹ ਬਾਹਰ ਫਿਰਦਿਆਂ ਭੋਗੀ ਜਾਂਦੇ ਸੀ। ਇਹ ਆਉਣ ਦੱਸੋ ਵੀ ਤੁਹਾਡੇ ਕੋਲ ਆਉਣ ਦਾ ਮੱਥਾ ਟੇਕ ਕੇ ਬੈਠਣ ਦਾ ਕੋਈ ਫਾਇਦਾ ਹੈ? ਵੀ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਣਾ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਪਰ ਇਹ ਆਉਣ ਦੱਸੋ ਤੁਹਾਡੇ ਕੋਲ ਆਉਣ ਦਾ ਕੀ ਮਤਲਬ ਰਹਿ ਗਿਆ? ਉਹ ਤਾਂ ਮੈਂ ਬਾਹਰ ਰੋਂਦਿਆਂ ਧੋਂਦਿਆਂ ਭੋਗ ਹੀ ਲੈਣੇ ਸੀ। ਪੰਕਤੀਆਂ ਸੁਣਿਆ ਉਹਨਾਂ ਦੀਆਂ ਧਿਆਨ ਨਾਲ, ਤਵ ਗੁਣ ਕਹਾਂ ਜਗਤ ਗੁਰਾ, ਤੇਰੇ ਕੋਲ ਆਉਣ ਦਾ ਕੀ ਫਾਇਦਾ ਹੋਇਆ? ਜੇ ਰੋਂਦਿਆਂ ਧੋਂਦੇ ਹੀ ਲੰਘ ਜਾਣੀ ਆ, ਕਰਮ ਤਾਂ ਇਹ 'ਚ ਕੋਈ ਸ਼ੱਕ ਨਹੀਂ ਵੀ ਮੈਂ ਕਰ ਹੀ ਬੈਠਾ। ਕਹਿੰਦੇ ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸੈ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਪੁਨ ਕਾਮ ਨਾ ਆਵੇ। ਤੁਹਾਡੇ ਕੋਲ ਆਉਣ ਦਾ ਕੀ ਫਾਇਦਾ ਹੋਇਆ? ਜੇ ਮੈਂ ਕੀਤੇ ਹੋਏ ਇਹ ਫਲ ਮੈਨੂੰ ਭੋਗਣੇ ਪੈਣੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਕਰਮ ਗਤੀ ਦੀ ਗੱਲ ਬਾਰ ਬਾਰ ਬਾਣੀ ਵਿੱਚ ਕੀਤੀ ਹੋਈ ਆ। ਕਿਹਾ ਹੋਇਆ ਵੀ ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਤੇ ਭਗਤ ਸਧਨਾ ਜੀ ਦਾ ਕੁਐਸਚਨ ਵੀ ਬੜਾ ਕਮਾਲ ਦਾ, ਉਹ ਕਹਿੰਦੇ ਵੀ ਜੇ ਇਹਨਾਂ ਦਾ ਫਲ ਹੀ ਭੋਗਣਾ ਤੇ ਸਤਿਗੁਰੂ ਤੇਰੇ ਕੋਲ ਆਉਣ ਦਾ ਕੋਈ ਫਾਇਦਾ ਹੈ? ਇੱਕ ਗੱਲ ਚੇਤੇ ਰੱਖਿਓ, ਗੁਰੂ ਕੋਲ ਆਇਆ ਹੋਇਆ ਸੂਲੀ ਤੋਂ ਸੂਲ ਬਣ ਜਾਂਦੀ ਆ। ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਗੁਰੂ ਇੱਕ ਛਿਣ ਵਿੱਚ ਦੀ ਧੋ ਕੇ ਰੱਖ ਦਿੰਦਾ। ਗੁਰੂ ਦੇ ਨਾਮ ਵਿੱਚ ਇਹ ਸਮਰੱਥਾ ਹੈ। ਕਹਿੰਦੇ ਆਨ ਆਨ ਸਮਦਾ ਬਹੁ ਕੀਨੀ, ਪੰਜਵੇਂ ਪਾਤਸ਼ਾਹ ਦਾ ਸ਼ਬਦ ਆ ਜੀ, ਆਨ ਆਨ ਸਮਦਾ ਬਹੁ ਕੀਨੀ, ਪਲਬੈ ਸੰਤਰ ਭਸਮ ਕਰੀਜੈ। ਸਮਦਾ ਲੱਕੜਾਂ ਨੂੰ ਕਹਿੰਦੇ ਆ। ਕੋਈ ਬੰਦਾ ਸੁੱਕੀਆਂ ਲੱਕੜਾਂ ਢੋਂਦਾ ਰਹੇ ਸਾਰੀ ਜ਼ਿੰਦਗੀ ਤੇ ਢੋਣ ਲੱਗਾ ਰਹੇ 50-60 ਸਾਲ, ਤਹਿ ਖਾਨੇ ਵੱਡੇ ਵੱਡੇ ਭਰ ਦਿੱਤੇ ਜਾਣ, ਪਰ ਸਾੜਨ ਵਾਸਤੇ 60 ਸਾਲ ਥੋੜਾ ਲੱਗਦੇ ਆ, ਅੱਗ ਦੀ 1/4 ਬਹੁਤ ਆ ਬਸ। ਆਨ ਆਨ ਸਮਦਾ ਬਹੁ ਕੀਨੀ, ਪਲਬੈ ਸੰਤਰ ਭਸਮ ਕਰੀਜੈ,
ਮਹਾ ਉਗਰ ਪਾਪ ਸਾਕਤ ਨਰ ਕੀਨੇ ਮਿਲ ਸਾਧੂ ਲੁਕੀ ਦੀਜੈ। ਇਸੇ ਤਰ੍ਹਾਂ ਤੇਰੇ ਕਹਿੰਦੇ ਕੀਤੇ ਹੋਏ ਕਰਮਾਂ ਦੇ ਅਨੇਕਾਂ ਪਾਪ ਨੇ, ਪਰ ਗੁਰੂ ਸਾਧੂ ਦੀ ਸ਼ਰਨ ਵਿੱਚ ਆਇਆ ਕਰੋੜਾਂ ਪਾਪ ਦਗਧ ਹੋ ਜਾਂਦੇ ਨੇ, ਜਿਵੇਂ ਲੱਕੜਾਂ ਕਈ ਸਾਲ ਢੋਈਆਂ, ਵੱਡੀਆਂ ਵੱਡੀਆਂ ਧਾਂਕਾਂ ਲਾ ਦਿੱਤੀਆਂ, ਮੰਡਲੀਆਂ ਲਾ ਦਿੱਤੀਆਂ, ਪਰ ਅੱਗ ਦੀ ਇੱਕ ਚੁਵੱਤੀ ਸਾੜ ਕੇ ਸੁਆਹ ਕਰ ਦਿੰਦੀ ਹੈ ਥੋੜ੍ਹੇ ਸਮੇਂ ਵਿੱਚ ਹੀ। ਇਸੇ ਤਰ੍ਹਾਂ ਤੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮ ਸਤਿਗੁਰੂ ਦਾ ਨਾਮ ਦਗਧ ਕਰ ਦਿੰਦਾ ਹੈ। ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜਿਹੜੇ ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਜਾਂਦੇ ਨੇ, ਚਰਨ ਧੂੜ ਮੱਥੇ ਤੇ ਲਾਉਂਦੇ ਨੇ ਗੁਰੂ ਦੇ ਚਰਨਾਂ ਦੀ, ਉਹਨਾਂ ਦੇ ਜੀਵਨ ਵਿੱਚ ਭਰਮ ਨਹੀਂ ਰਹਿ ਜਾਂਦਾ। ਭਰਮ ਕਰਮ ਲੇਖ ਸਿਆਮਤਾ ਮਿਟਾਈ ਹੈ, ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਾਲੇ ਕਰਮ ਦਗਧ ਹੋ ਜਾਂਦੇ ਨੇ। ਭਾਈ ਸਾਹਿਬ ਜੀ ਕਹਿੰਦੇ, ਤੇਰੇ ਸਾਰੇ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ ਗੁਰੂ ਦਾ ਦਿੱਤਾ ਹੋਇਆ ਨਾਮ। ਜੇ ਕਿਤੇ ਨਿਮਰਤਾ ਨਾਲ ਗੁਰੂ ਦੇ ਚਰਨਾਂ ਨਾਲ ਤੂੰ ਕਿਤੇ ਜੁੜ ਜਾਵੇਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਕੱਪੜਾ ਮਾੜਾ ਮੋਟਾ ਹੀ ਕਿਤੇ ਪਸੀਨਾ ਆਇਆ ਹੋਵੇ, ਉਹ ਪਾਣੀ ਵਿੱਚ ਦੀ ਝੱਲ ਕੇ ਕੱਢ ਦਿਓ, ਸਰ ਜਾਂਦਾ। ਥੋੜ੍ਹਾ ਬਹੁਤਾ ਘੱਟਾ ਹੋਵੇ ਸਾਬਣ ਨਾਲ, ਅਤੇ ਜਿਹੜੀ ਕੁੱਲ ਨੂੰ ਸਾਫ਼ ਕਰਨ ਵਾਲੀ ਟਾਕੀ ਹੁੰਦੀ ਹੈ ਨਾ, ਉਹਨੂੰ ਨਿੱਤ ਹੀ ਥੰਧਾ ਲੱਗ ਲੱਗ ਕੇ ਇੰਨੀ ਗਲੀਚ ਹੋ ਜਾਂਦੀ ਵੀ ਗਰਮ ਪਾਣੀ ਦੇ ਵੀ ਹੱਥ ਖੜ੍ਹੇ ਹੋ ਜਾਂਦੇ। ਕਈ ਵਾਰ ਉਹਨੂੰ ਸਾਬਣ ਲਾਉਣਾ ਪੈਂਦਾ, ਗਰਮ ਪਾਣੀ ਨਾਲ ਧੋਣਾ ਪੈਂਦਾ ਕਈ ਵਾਰ ਹੀ। ਸਾਡਾ ਮਨ ਕੁੱਲ ਨੂੰ ਸਾਫ਼ ਕਰਨ ਵਾਲੀ ਟਾਕੀ ਵਰਗਾ ਗਲੀਚ ਹੋਇਆ ਪਿਆ, ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਹੈ ਇਹਨੂੰ ਤਾਂ। ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ ਰੰਗ। ਬਹੁਤ ਪ੍ਰੇਮ ਨਾਲ ਅਤੇ ਲੰਮੀ ਸਾਧਨਾ ਕਰਨ ਤੋਂ ਬਾਅਦ ਗੱਲ ਬਣਨੀ, ਕਿਉਂਕਿ ਬਿਮਾਰੀ ਲੰਮੀ ਹੈ ਨਾ। ਪਾਤਸ਼ਾਹ ਜੀ ਕਹਿੰਦੇ, ਗੁਰੂ ਦੇ ਨਾਮ ਵਿੱਚ ਸਮਰੱਥਾ ਹੈ ਵੀ ਤੇਰੇ ਜਿਹੜੇ ਕੀਤੇ ਕਰਮ ਨੇ ਉਹਨਾਂ ਨੂੰ ਸਾੜ ਦਿੰਦਾ ਗੁਰੂ ਦਾ ਦਿੱਤਾ ਹੋਇਆ ਨਾਮ। ਮਨਮੁਖ ਮੋਹ ਗੁਬਾਰ ਹੈ ਜੋ ਭੁੱਲਾ ਮੰਝ ਵਣੀ, ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਮਨਮੁਖ ਬੰਦਾ ਜੀਵਨ ਜਾਚ ਭੁੱਲ ਗਿਆ, ਇੱਦਾਂ ਰੁਲਦਾ ਫਿਰਦਾ ਜਿਵੇਂ ਜੰਗਲ ਦੇ ਵਿੱਚ ਕੋਈ ਰਸਤਾ ਭੁੱਲ ਗਿਆ ਹੋਵੇ। ਕਈ ਬੰਦੇ ਜੰਗਲਾਂ ਬੇਲਿਆਂ ਵਿੱਚ ਰਸਤਾ ਭੁੱਲ ਗਏ, ਕਈ ਕਈ ਮਹੀਨੇ ਰਾਹ ਨਾ ਲੱਭਿਆ। ਅਨੇਕਾਂ ਦੀਆਂ ਇੱਦਾਂ ਦੀਆਂ ਦਾਸਤਾਨਾਂ ਸੁਣਨ ਪੜ੍ਹਨ ਨੂੰ ਮਿਲਦੀਆਂ ਨੇ। ਮਨਮੁੱਖ ਬੰਦਾ ਉਸ ਆਦਮੀ ਵਾਂਗ ਭਟਕਦਾ ਜਿਹੜਾ ਰਾਹ ਭੁੱਲਿਆ ਜੰਗਲਾਂ ਵਿੱਚ ਜਾ ਕੇ, ਨਾ ਕੋਈ ਫੋਨ ਕੀਤਾ ਜਾ ਸਕਦਾ, ਨਾ ਦੱਸਿਆ ਜਾ ਸਕਦਾ ਵੀ ਮੈਂ ਖੜ੍ਹਾ ਕਿੱਥੇ ਹਾਂ। ਡਾਇਰੈਕਸ਼ਨ ਤਾਂ ਕੋਈ ਤਾਂ ਹੀ ਦੇਊ ਨਾ ਜੇ ਦੱਸਾਂਗੇ ਵੀ ਫਲਾਨੇ ਰੋਡ 'ਤੇ ਖੜ੍ਹਾ ਮੈਂ, ਇੱਧਰ ਨੂੰ ਜਾਣਾ। ਪਰ ਕਹਿੰਦੇ, ਗੁਰੂ ਦੇ ਨਾਮ ਵਿੱਚ ਸਮਰੱਥਾ ਹੈ, ਮਨਮੁੱਖ ਮੋਹ ਗੁਬਾਰ ਹੈ ਜਿਉਂ ਭੁੱਲਾ ਮੰਝ ਵਣੀ, ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਨਾਮ ਦੀ ਇੱਕ ਕਣੀ ਕਰੋੜਾਂ ਪਾਪਾਂ ਨੂੰ ਸਾੜਨ ਦੀ ਸਮਰੱਥਾ ਰੱਖਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਘੋਰ ਦੁਖਿਅੰ ਅਨਕ ਹੱਤਿਅੰ। ਕਈ ਤਰ੍ਹਾਂ ਦੇ ਭਿਆਨਕ ਦੁੱਖ ਪੱਲੇ ਪੈ ਗਏ ਹੋਣ ਬੰਦੇ ਦੇ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਰਿਦਰੰ ਨਹਾਂ ਵਿਖਿਆਦੰ। ਜਨਮਾਂ ਜਨਮਾਂਤਰਾਂ ਦੀ ਕੰਗਾਲੀ ਆ ਘਰ ਵਿੱਚ। ਜਨਮ ਦਰਿਦਰੰ ਮਹਾਂ ਵਿਖਿਆਦੰ, ਵਿਖਿਆਦੰ ਹੁੰਦਾ ਵੱਡੇ ਵੱਡੇ ਪੁਆੜੇ ਗਲ ਪੈ ਜਾਣ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾਂ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਕਹਿੰਦੇ ਇਹ ਸਾਰਿਆਂ ਨੂੰ ਸਾੜ ਦਿੰਦਾ ਹੈ ਪਰਮੇਸ਼ਰ ਦਾ ਨਾਮ, ਜਿਵੇਂ ਕਹਿੰਦੇ ਅੱਗ ਦੀ ਇੱਕ ਚੁਆਤੀ ਅਨੇਕਾਂ ਲੱਕੜਾਂ ਨੂੰ ਸਾੜ ਦਿੰਦੀ ਹੈ। ਆਹ ਪੰਕਤੀਆਂ ਤਾਂ ਮੇਰਾ ਖਿਆਲ ਆ ਵੀ ਤਕਰੀਬਨ ਸੰਗਤਾਂ ਨੂੰ ਚੇਤਿਆ, ਰਹਿ ਰਸ ਵਿੱਚ ਆਪਾਂ ਪੜ੍ਹਦੇ ਹਾਂ। ਗੁਰੂ ਦੇ ਚਰਨਾਂ ਨਾਲ ਜੁੜਨ ਦੀ ਨਾਮ ਦੀ ਮਹਿਮਾ ਲਿਖੀ ਹੈ ਇਹਨਾਂ ਵਿੱਚ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ।
ਦਲਿੱਦਰ ਨਹੀਂ ਰਹਿ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ, ਵਿਕਾਰ ਖਹਿੜਾ ਛੱਡ ਜਾਂਦੇ ਨੇ, ਜਿਉਂਦੇ ਜੀ ਮੁਕਤ ਹੋ ਜਾਈਦਾ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਨਾ ਉਹ ਅਨੇਕਾਂ ਪਾਪੀਆਂ ਦਾ ਭਲਾ ਹੋ ਗਿਆ ਇੱਥੇ ਆਣ ਕੇ, ਭਾਵੇਂ ਜਾਣੇ ਅਣਜਾਣੇ ਵਿੱਚ ਪਹਿਲਾਂ ਕਰੋੜਾਂ ਪਾਪ ਕਰ ਚੁੱਕੇ ਸੀ। ਅਸਮਾਨ ਦੇ ਤਾਰੇ ਤਾਂ ਗਿਣੇ ਜਾ ਸਕਦੇ ਆ, ਪਰ ਜਿਹੜੇ ਗੁਰੂ ਨਾਨਕ ਦੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ। ਕਰੋੜਾਂ ਪਾਪ ਕਰਨ ਵਾਲੇ ਰਸਤੇ ਤੋਂ ਭਟਕੇ ਹੋਏ ਜਦੋਂ ਗੁਰੂ ਦੇ ਸੰਪਰਕ ਵਿੱਚ ਆਏ ਨਾ, ਸ਼ਬਦ ਨਾਲ ਧੋ ਮਾਂਝ ਸਵਾਰ ਕੇ ਜੀਵਨ ਨਖੇਰ ਦਿੱਤਾ ਉਹਨਾਂ ਦਾ। ਸੰਗਤਾਂ ਤੁਰੀਆਂ ਆਉਂਦੀਆਂ ਨੇ ਲਾਹੌਰ ਵਾਲੇ ਪਾਸਿਓਂ। ਇੱਕ ਸੱਜਣ ਖੂਹ ਦੀ ਮੌਣ ਤੇ ਬੈਠਾ ਤੇ ਖੁਦਕੁਸ਼ੀ ਕਰਨ ਲੱਗਾ। ਘਰ ਦੇ ਜੰਜਾਲ ਸਮੱਸਿਆਵਾਂ ਤੋਂ ਜ਼ਿੰਦਗੀ ਤੋਂ ਇੰਨਾ ਪਰੇਸ਼ਾਨ ਹੋ ਗਿਆ ਬੰਦਾ। ਮੈਂ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਬੰਦੇ ਦਾ ਤਵਜਨ ਵਿਗਾੜ ਕੇ ਰੱਖ ਦਿੰਦੀਆਂ ਨੇ, ਜੇ ਗੁਰੂ ਦੀ ਕਿਰਪਾ ਹੋਵੇ ਫਿਰ ਤਾਂ ਆਰਾ ਵੀ ਪਿਆਰਾ ਲੱਗਦਾ ਹੈ, ਫਿਰ ਤਾਂ ਤੱਤੀ ਤਵੀ ਵੀ ਮਖਮਲੀ ਸੇਜਾ ਬਣਦੀ ਆ। ਅਤੇ ਜੇ ਜਿਉਣ ਦਾ ਚੱਜ ਨਾ ਹੋਵੇ, ਗੁਰੂ ਦੇ ਚਰਨਾਂ ਨਾਲ ਨਾ ਜੁੜੇ ਹੋਈਏ, ਸਾਰਾ ਕੁਝ ਹੁੰਦਿਆਂ ਵੀ ਬੰਦਾ ਲੰਮੇ ਲੰਮੇ ਹੋਂਕੇ ਲੈਂਦਾ। ਘਰ ਤਾਂ ਜੀ ਸਾਡਾ 3 ਮਿਲੀਅਨ ਵਾਲਾ, ਕਾਰ ਹੈਗੀ ਆ ਸਾਡੇ ਕੋਲ 1.5 ਲੱਖ ਵਾਲੀਆਂ, 4 ਖੜੀਆਂ ਜੀ। ਉਹ ਪਤਾ ਨਹੀਂ ਜੀ ਗਿਆਨੀ ਜੀ, ਡਰ ਜਿਹਾ ਹੀ ਲੱਗੀ ਜਾਂਦਾ। ਅਨੇਕਾਂ ਸੱਜਣ ਮਿਲਦੇ ਨੇ ਇੱਦਾਂ ਦੇ, ਜਾਣੀ ਕਿ ਗੁਰੂ ਦੇ ਚਰਨਾਂ ਨਾਲ ਜੁੜੇ ਤੋਂ ਬਿਨਾਂ ਗੱਲ ਬਣਦੀ ਨਹੀਂ। ਇੰਨਾ ਪਰੇਸ਼ਾਨ ਹੋ ਗਿਆ ਜ਼ਿੰਦਗੀ ਤੋਂ, ਖੁਦਕੁਸ਼ੀ ਕਰ ਲੈਣੀ, ਅੱਜ ਮਰ ਜਾਣਾ, ਕੀ ਲੈਣਾ ਜੀ ਜ਼ਿੰਦਗੀ ਤੋਂ। ਇੰਨੇ ਕੁ ਚਿਰ ਨੂੰ ਕੀ ਹੋਇਆ ਵੀ ਸਾਹਮਣੇ ਕੋਈ ਜਥਾ ਤੁਰਿਆ ਆਉਂਦਾ ਤੇ ਨਾਲ ਨਾਲ ਉਹ ਭਾਵਨਾ ਵਾਲੇ ਸ਼ਬਦ ਪੜ੍ਹਦੇ ਆਉਂਦੇ ਆ। ਧਿਆਨ ਨਾਲ ਸੁਣਿਓ, ਹਰ ਸਾਖੀ ਹਰ ਕਹਾਣੀ ਜਦੋਂ ਸੁਣੀਏ ਨਾ, ਉਹਦੇ 'ਚ ਕੋਈ ਸਿੱਖਿਆ ਲਈਦੀ ਆ। ਅੱਜ ਅਸੀਂ ਗੁਰੂ ਘਰ ਤਾਂ ਜਾਂਦੇ ਹਾਂ, ਅਸੀਂ ਜਾਣ ਦਾ ਬਹੁਤੇ ਵਾਰੀ ਚੱਜ ਭੁੱਲੇ ਹੋਏ ਹਾਂ। ਘਰੋਂ ਤੁਰਦੇ ਕਿਤੇ ਮੂਲ ਮੰਤਰ ਦਾ ਪਾਠ ਹੋਵੇ, ਵਾਹਿਗੁਰੂ ਵਾਹਿਗੁਰੂ ਕਰਦੇ ਜੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ ਨਾ, ਘਰੋਂ ਹੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲੱਗਣ ਲੱਗ ਜਾਂਦੀ, ਅਤੇ ਆਪਾਂ ਗੱਡੀ 'ਚ ਧੂ ਧੂ ਤਾਂ ਵੱਡੇ ਵੱਡੇ ਲਾਏ ਹੁੰਦੇ ਆ। ਮੈਨੂੰ ਲੱਗਦਾ ਭਾਗਣ ਵਾਲਾ ਹੀ ਆ ਜਿਹੜਾ ਕੋਈ ਕੀਰਤਨ ਸੁਣਦਾ ਹੋਵੇ, ਨਹੀਂ ਤਾਂ ਬਹੁਤ ਵੇਲੇ ਸਾਡਾ ਜਾਣ ਦਾ ਤਰੀਕਾ ਹੋਰ ਆ। ਜੋੜ ਮੇਲਿਆਂ 'ਤੇ ਜਾਂਦੇ ਹਾਂ, ਟਰੈਕਟਰਾਂ 'ਤੇ, ਮੈਂ ਹੈਰਾਨ ਹੋਇਆ, ਕਹਿੰਦੇ ਜੀ 1.5-2 ਲੱਖ ਦਾ ਸਾਊਂਡ ਸਿਸਟਮ ਜਿਹਾ ਲਾਇਆ ਹੋਇਆ, ਅਤੇ ਗੀਤ ਕਿਹੜੇ ਵੱਜਦੇ ਜਾਂਦੇ। ਚੱਲੇ ਹਾਂ ਜੀ ਜੋੜ ਮੇਲੇ 'ਤੇ, ਅਸੀਂ ਜਦ ਕਿ ਟਰੈਕਟਰ ਭਜਾਉਂਦੇ ਹਾਂ। ਨਹੀਂ ਨਹੀਂ, ਗੁਰੂ ਦੇ ਦਰ 'ਤੇ ਜਿਹੜੇ ਸਿਦਕ ਵਾਲੇ ਜਾਂਦੇ ਨਾ, ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਜਪਦੇ ਜਾਂਦੇ, ਅਤੇ ਹਾਜ਼ਰੀ ਘਰੋਂ ਹੀ ਲੱਗਣ ਲੱਗ ਜਾਂਦੀ। ਹੁਣ ਉਹ ਰਸਤੇ ਵਿੱਚ ਜੋਟੀਆਂ ਵਿੱਚ ਭਾਵਨਾ ਵਾਲੇ ਸ਼ਬਦ ਪੜ੍ਹਦੇ ਆਉਂਦੇ ਆ ਜੀ। ਉਹ ਜਥਾ ਨੇੜੇ ਆ ਰਿਹਾ ਅਤੇ ਸੋਚਿਆ ਵੀ ਇਹਨਾਂ ਨੂੰ ਲੰਘ ਜਾਣ ਦਿਆਂ। ਕੁਦਰਤੀ ਤੌਰ 'ਤੇ ਦੇਵਨੇਤ ਨਾਲ ਇਹ ਜਥਾ ਉਸੇ ਖੂਹ 'ਤੇ ਆਣ ਕੇ ਰੁਕ ਗਿਆ। ਉਹਨਾਂ ਨੇ ਇੱਥੇ ਪਾਣੀ ਪੀਤਾ, ਮੂੰਹ ਹੱਥ 'ਤੇ ਧੋਤਾ, ਅਤੇ ਗੁਰੂ ਗੁਰੂ ਜਪਦੇ ਨੇ, ਗੁਰੂ ਦੀਆਂ ਗੱਲਾਂ ਕਰ ਰਹੇ ਨੇ। ਇਹ ਉਹਨਾਂ ਦੇ ਕੋਲ ਰੋਣ ਲੱਗ ਗਿਆ। ਉਹ ਕਹਿੰਦੇ ਵੀਰ ਕੀ ਹੋ ਗਿਆ ਤੈਨੂੰ? ਕਹਿੰਦਾ ਕੀ ਦੱਸਾਂ, ਅੱਜ ਤੁਸੀਂ ਥੋੜ੍ਹਾ ਜਿਹਾ ਚਿਰ ਨਾ ਆਉਂਦੇ, ਮੈਂ ਤਾਂ ਮਰਨ ਦੀ ਤਿਆਰੀ ਕੀਤੀ ਹੋਈ ਆ। ਉਹ ਗੁਰਮੁਖ ਸਾਧੇ ਹੋਏ ਜੀਵਨ ਵਾਲੇ ਸੀ, ਕਹਿੰਦੇ ਵੀ ਭਲਾ ਮਰ ਕੇ ਐਂ ਖੇੜਾ ਛੁੱਟ ਜਾਂਦਾ, ਕੀ ਹੋਇਆ ਤੈਨੂੰ? ਬੰਦਾ ਸੋਚਦਾ ਵੀ ਹੁਣ ਪਰੇਸ਼ਾਨ ਆ, ਤੇ ਜੇ ਹੁਣ ਮਰ ਜਾਂ ਤਾਂ ਗਾਂਹ ਖਣੀ ਮੇਰੇ ਵਾਸਤੇ ਸੇਜ ਵਿਛੀ ਹੋਈ ਨਹੀਂ। ਭਾਈ, ਇਹ ਕਰਮਾਂ ਦੀ ਕਹਾਣੀ ਜਨਮਾਂ ਜਨਮਾਂਤਰਾਂ ਤੱਕ ਨਾਲ ਚੱਲਦੀ ਆ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੈ ਦੀਏ, ਕਿਸ ਨੂੰ ਦੋਸ਼ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਇਹ ਤਾਂ ਕੀਤੇ ਹੋਏ ਕਰਮਾਂ ਦੀ ਕਹਾਣੀ ਆ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਬੰਦਾ ਬਿਮਾਰ ਹੋਵੇ, ਕੋਈ ਨਾਮਰਾਦ ਬਿਮਾਰੀ ਆ, ਕੈਂਸਰ ਆ, ਏਡ ਜਾ ਕਿਸੇ ਨੂੰ, ਘਰ ਦੇ ਵੀ ਪਰੇਸ਼ਾਨ ਹੋ ਜਾਂਦੇ, ਤੇ ਉਹ ਕਹਿੰਦੇ ਆ ਵੀ ਇਦੋਂ ਤੋਂ ਵਿਚਾਰਾ ਛੁੱਟ ਜੇ। ਅਸਲ ਉਹਦੇ ਛੁੱਟਣ ਨਾਲ ਉਹ ਪਰਿਵਾਰ ਦੁਖੀ ਹੋਇਆ ਪਿਆ ਹੁੰਦਾ, ਉਹਨਾਂ ਨੂੰ ਆਏ ਹੁੰਦਾ ਵੀ ਸਾਡਾ ਖੇੜਾ ਛੁੱਟ ਜੇ। ਉਹ ਕਈ ਵਾਰੀ ਗੁਰਦੁਆਰੇ ਵੀ ਅਰਦਾਸ ਕਰਾਉਂਦੇ ਆ ਜੀ, ਬੇਬੇ ਬਹੁਤ ਪਰੇਸ਼ਾਨ ਆ, ਬਾਪੂ ਆ। ਦਰਅਸਲ ਸਾਰਾ ਟੱਬਰ ਹੀ ਪਰੇਸ਼ਾਨ ਹੋ ਜਾਂਦਾ ਜੀ, ਬੜਾ ਔਖਾ ਹੁੰਦਾ ਸਾਹਮਣਾ, ਮਾਲਕ ਕਿਰਪਾ ਕਰੇ। ਇਹ ਕਹਿੰਦੇ ਵੀ ਉਹ ਭਲਿਆ ਇੱਦਾਂ ਮਰ ਕੇ ਕਿਤੇ ਖੇੜਾ ਛੁੱਟ ਨਹੀਂ ਜਾਂਦਾ ਬੰਦੇ ਦਾ। ਕਹਿੰਦਾ ਜੀ ਇਹੋ ਜੀ ਜ਼ਿੰਦਗੀ ਨਾਲੋਂ ਜੀ ਕਰਦਾ ਮਰ ਜਾਈਏ।
ਉਹ ਕਹਿੰਦੇ ਭਲਿਆ ਜੇ ਮਰਨਾ ਹੋਵੇ ਕਿਸੇ ਖੂਹ ਖਾਤੇ ਚ ਡਿੱਗ ਕੇ ਨਹੀਂ ਮਰੀਦਾ, ਅੱਗ ਚ ਡਿੱਗ ਕੇ ਨਹੀਂ ਮਰੀਦਾ, ਕਿਸੇ ਪਹਾੜ ਦੀ ਖਾਈ ਚ ਡਿੱਗ ਕੇ ਨਹੀਂ ਮਰੀਦਾ। ਜੇ ਮਰਨਾ ਹੋਵੇ ਕਿਤੇ ਗੁਰੂ ਦੇ ਸ਼ਬਦ ਨਾਲ ਮਾਰ ਕੇ ਦੇਖੀਏ, ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਬੱਚਾ ਘੱਟ ਬੋਲ ਰਿਹਾ ਜੀ, ਅਸੀਂ ਹਟਾਉਣ ਵਾਲੇ ਜ਼ਿਆਦਾ ਰੌਲਾ ਪਾਈ ਜਾਂਦੇ, ਇੱਦਾਂ ਨਾ ਕਰੀਏ। ਕਹਿੰਦੇ ਇੱਦਾਂ ਨਹੀਂ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜੇ ਕਿਤੇ ਗੁਰੂ ਦੇ ਸ਼ਬਦ ਨਾਲ ਮਰਨਾ ਆ ਜਾਏ ਨਾ, ਇੱਕ ਨਵੀਂ ਜ਼ਿੰਦਗੀ ਮਿਲਦੀ ਆ। ਉਸੇ ਨੂੰ ਕਿਹਾ ਪਾਤਸ਼ਾਹ ਜੀ ਨੇ ਪਹਿਲਾ ਮਰਨ ਕਬੂਲ, ਇੱਥੇ ਪੜ੍ਹਿਆ ਜਾਂਦਾ ਨਾ। ਕਮਾਲ ਦੀ ਗੱਲ ਜੀ, ਮੈਂ ਅਰਦਾਸ ਕਰਨ ਆਇਆ ਸੀ, ਮੈਨੂੰ ਤਾਂ ਮੌਤ ਸ਼ਬਦ ਤੋਂ ਹੀ ਡਰ ਲੱਗਦਾ, ਤੇ ਤੁਹਾਡੀ ਸਟੇਜ ਤੇ ਫੇਰ ਪੜ੍ਹੀ ਜਾਂਦੇ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਪਹਿਲਾਂ ਕੀ ਆ, ਜਿਹੜਾ ਅੱਜ ਤੱਕ ਛਤਾਨੀਆਂ ਵਾਲਾ, ਜਿਹੜਾ ਚਲਾਕੀਆਂ ਵਾਲਾ, ਜਿਹੜਾ ਬੇਈਮਾਨੀਆਂ ਵਾਲਾ ਜਿਉਂ ਰਹੇ ਆ ਨਾ, ਉਹ ਜ਼ਿੰਦਗੀ ਦੀ ਸਮਾਪਤੀ ਹੋ ਕੇ ਨਵਾਂ ਜਨਮ ਮਿਲਦਾ। ਇੱਥੇ ਪਹਿਲਾਂ ਮਰਨ ਕਬੂਲ, ਇਹ ਕਬੂਲ ਕਰ ਵੀ ਉਹਨੂੰ ਛੱਡਣ ਵਾਸਤੇ ਤਿਆਰ ਆ, ਗੁਰੂ ਕਿਰਪਾ ਕਰੇਗਾ। ਉਹ ਭਲਿਆ ਇੱਦਾਂ ਮਰ ਕੇ ਕਹਾਣੀ ਨਹੀਂ ਬਣਦੀ, ਸਾਡੇ ਨਾਲ ਚੱਲ। ਕਹਿੰਦਾ ਕੋਈ ਢੋਈ ਮਿਲ ਸਕਦੀ ਆ, ਮੈਨੂੰ ਤਾਂ ਮੇਰੇ ਆਪਦੇ ਜੰਮਣ ਵਾਲੇ ਛੱਡ ਗਏ, ਨਾਲ ਦਾ ਸਾਥੀ ਕੋਈ ਨਹੀਂ ਰਿਹਾ। ਕੀ ਹੋਇਆ ਤੈਨੂੰ? ਕਹਿੰਦਾ ਮੈਂ ਤਾਂ ਕੋਹੜ ਦੀ ਬਿਮਾਰੀ ਨਾਲ ਪੀੜਤ ਹਾਂ। ਕੋਹੜ ਦੀ ਬਿਮਾਰੀ ਦਾ ਉਹਨਾਂ ਦਿਨਾਂ ਚ ਇਲਾਜ ਹੈ ਨਹੀਂ ਸੀ ਕੋਈ ਵੀ, ਅੱਜ ਦੇ ਕਰੋਨਾ ਨਾਲੋਂ ਘੱਟ ਨਹੀਂ ਸੀ ਇਹ ਬਿਮਾਰੀ। ਤੇ ਤੁਹਾਨੂੰ ਪਤਾ ਵੀ ਜਦੋਂ ਬੰਦੇ ਨੂੰ ਫਿਕਰ ਹੋਵੇ ਨਾ ਵੀ ਬਿਮਾਰੀ ਮੈਨੂੰ ਲੱਗ ਸਕਦੀ ਆ, ਉਦੋਂ ਕੋਈ ਕਿਸੇ ਦਾ ਸਕਾ ਨਹੀਂ ਰਹਿ ਜਾਂਦਾ। ਕਰੋਨਾ ਦੇ ਦੌਰ 'ਚ ਤੁਸੀਂ ਸਾਰਿਆਂ ਨੇ ਦੇਖਿਆ ਨਾ, ਸਕੇ ਪੁੱਤ ਮਾਵਾਂ ਦਾ ਸੰਸਕਾਰ ਕਰਨ ਵਾਸਤੇ ਨਾ, ਲੁਧਿਆਣੇ ਦੀ ਖਬਰ ਤੁਸੀਂ ਵੇਖਦੇ ਰਹੇ ਨਾ ਟੀ ਵੀ 'ਤੇ, ਪੁਲਿਸ ਵਾਲੇ ਕਹਿੰਦੇ ਵੀ ਇਉਂ ਕਰੋ ਤੁਸੀਂ ਸਾਡੇ ਕੋਲ ਨਹੀਂ ਆਉਣਾ, ਸ਼ਮਸ਼ਾਨ ਘਾਟ ਸਿੱਧੇ ਆ ਜਾਓ, ਡੈੱਡ ਬੋਡੀ ਲੈ ਕੇ ਅਸੀਂ ਆ ਹੀ ਜਾਣਾ। ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ, ਤੁਸੀਂ ਕਰ ਦਿਓ। ਹੁਣ ਜਿਹੜਾ ਬੰਦਾ ਚੜ੍ਹਾਈ ਕਰ ਗਿਆ, ਬ੍ਰਹਮ ਗਿਆਨੀ ਬਣ ਕੇ ਦਿਖਾਉਂਦੇ, ਉਦੋਂ ਆਪਾਂ ਵੀ ਬਹੁਤ ਤਿਆਗੀ ਹਾਂ ਜੀ, ਅਸੀਂ ਨਹੀਂ ਸਮਝਦੇ ਇਹਨਾਂ ਰਿਸ਼ਤਿਆਂ ਨੂੰ ਬਹੁਤਾ। ਕੋਈ ਨਹੀਂ ਜੀ ਤੁਸੀਂ ਕਰ ਦਿਓ। ਉਹ ਕਹਿੰਦੇ ਜੇ ਤੁਹਾਨੂੰ ਡਰ ਲੱਗਦਾ ਨਾ, ਅਸੀਂ ਵੱਡੀ ਸਾਰੀ ਡਾਂਗ ਨਾਲ ਇੱਕ ਕੁੱਚਾ ਜਿਹਾ ਬੰਨ ਦਿਆਂਗੇ, ਚਿਖਾ ਨੂੰ ਅੱਗ ਤਾਂ ਦਿਖਾ ਦਿਓ, ਪੁੱਤ ਨੂੰ ਲੇਲੜੀਆਂ ਕੱਢੀਆਂ ਗਏ ਨਹੀਂ। ਜਦੋਂ ਬੰਦੇ ਨੂੰ ਆਪਦੀ ਮੌਤ ਦਿੰਦੀ ਹੋਵੇ, ਉਦੋਂ ਕਿੱਥੇ ਰਹਿ ਜਾਂਦਾ ਕੋਈ ਕਿਸੇ ਦਾ ਸੱਜਣ। ਕਹਿੰਦਾ ਜੀ ਮੈਨੂੰ ਲੱਗੀ ਆ ਕੋਹੜ ਦੀ ਬਿਮਾਰੀ, ਕੋਹੜੀ ਹੋ ਗਿਆ। ਇੱਥੇ ਛੱਪਰੀ ਜੀ ਬੰਨੀ ਹੋਈ ਆ ਬਾਹਰ, ਪਹਿਲਾਂ ਟਾਈਮ ਨਾਲ ਰੋਟੀ ਪਾਣੀ ਦੇ ਦੂ ਜਾਂਦੇ ਸੀਗੇ, ਹੁਣ ਕਈ ਵਾਰੀ ਭੁੱਖਾ ਹੀ ਬੈਠਾ ਰਹਿੰਦਾ, ਤਰਸ ਕਰਕੇ ਕੋਈ ਆਉਂਦਾ ਜਾਂਦਾ ਪ੍ਰਸ਼ਾਦਾ ਪਾਣੀ ਦੇ ਜਾਂਦਾ। ਪਾਣੀ ਜਾਂ ਸਿਮਦਾ ਰਹਿੰਦਾ ਚਮੜੀ ਚੋਂ, ਗਾਂ ਜਿੱਥੇ ਪਾਣੀ ਲੱਗਦਾ ਉੱਥੇ ਜ਼ਖਮ ਜੇ ਫੇਰ ਹੋਈ ਜਾਂਦੇ ਆ। ਜ਼ਿੰਦਗੀ ਤੋਂ ਪਰੇਸ਼ਾਨ ਹੋ ਗਿਆ, ਜਿਉਂ ਕੀ ਕਰਨਾ? ਉਹ ਕਹਿੰਦੇ ਨਹੀਂ, ਇੱਕ ਘਰ ਹੈ ਜਿੱਥੇ ਕਿਸੇ ਦਾ ਆਸਰਾ ਨਾ ਹੋਵੇ, ਉੱਥੇ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ। ਜਿਹਦਾ ਕੋਈ ਤਾਣ ਨਾ ਹੋਵੇ ਉਹਨੂੰ ਉੱਥੇ ਤਾਣ ਮਿਲਦਾ ਹੈ। ਉਹ ਕਿਹੜਾ ਘਰ ਆ? ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਘਰ ਆ। ਉਹਨਾਂ ਨੂੰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਕਹਿੰਦੇ ਨੇ। ਕਹਿੰਦਾ ਜਾਊਂ ਕਿਵੇਂ? ਮੈਥੇ ਤਾਂ ਤੁਰਿਆ ਵੀ ਨਹੀਂ ਜਾਂਦਾ। ਭਾਵਨਾ ਵਾਲਿਆਂ ਨੂੰ ਤਰਸ ਆਇਆ। ਉਹ ਕਹਿੰਦੇ ਜਿੰਨਾ ਕੁ ਤੁਰਿਆ ਹੈਗਾ ਤੁਰ ਲਈ। ਦੋ ਮੋਟੇ ਮੋਟੇ ਖੇਸ ਲਏ, ਉਹਨਾਂ ਦੋਵਾਂ ਤਿੰਨਾਂ ਵਿੱਚ ਲਪੇਟ ਕੇ ਉਹਨੂੰ ਚੱਕ ਕੇ ਲੈ ਕੇ ਆਏ। ਜਦੋਂ ਵੈਲ ਪਾਵਰ ਹੋਵੇ ਤੇ ਗੁਰੂ ਦੇ ਸ਼ਬਦ ਤੇ ਭਰੋਸਾ ਹੋਵੇ, ਉਹ ਸੱਜਣ, ਉਹ ਗੁਰਮੁਖ ਗੁਰਸਿੱਖ ਵੀ ਹੈਗੇ ਜਿਹੜੇ ਕੋਰੋਨਾ ਦੇ ਦੌਰ ਵਿੱਚ ਆਪਣੇ ਕਈ ਸੰਸਕਾਰ ਕਰਨੀ ਗਏ, ਤੋਂ ਡੈੱਡ ਬੋਡੀਆਂ ਸੰਭਾਲਦੇ ਰਹੇ ਆ ਤੇ ਡੱਕਾ ਨਹੀਂ ਹੋਇਆ ਉਹਨਾਂ ਨੂੰ। ਜਿਹੜੇ ਬਾਹਲੇ ਹੱਥ ਉੱਥੇ ਜੇ ਲਵੇਟੀ ਫਿਰਦੇ ਸੀ, ਬਹੁਤੇ ਬਿਮਾਰ ਉਹੀ ਬੰਦੇ ਹੋਏ। ਖੈਰ ਕਹਿੰਦੇ ਵੀ ਇਹਨੂੰ ਲਪੇਟ ਕੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗੋਇੰਦਵਾਲ ਲੈ ਆਏ। ਤੇ ਉਹ ਕਹਿੰਦੇ ਵੀ ਇਸ ਤਰੀਕੇ ਨਾਲ ਸੱਜਣਾ ਤੈਨੂੰ ਸੰਗਤ 'ਚ ਤਾਂ ਨਹੀਂ ਲਿਜਾਇਆ ਜਾ ਸਕਦਾ, ਤੂੰ ਇੱਥੇ ਬੈਠ ਕੇ ਜੋੜੇ ਝਾੜਿਆ ਕਰ, ਵਾਹਿਗੁਰੂ ਜਪਦਾ ਰਹੀ ਤੇ ਗੁਰੂ ਪਾਤਸ਼ਾਹ ਤਰਸ ਕਰਨਗੇ ਤੇਰੇ ਤੇ, ਭਲਾ ਹੋਏਗਾ, ਪ੍ਰਸ਼ਾਦਾ ਪਾਣੀ ਟਾਈਮ ਨਾਲ ਮਿਲਦਾ ਰਹੇਗਾ। ਇਹ ਜੋੜਿਆਂ ਵਿੱਚ ਬੈਠਾ ਰਹਿੰਦਾ, ਜੋੜੇ ਝਾੜਦਾ, ਮਸਤਕ ਨੂੰ ਲਾਉਂਦਾ, ਚਰਨ ਧੂੜ ਮੱਥੇ ਨੂੰ ਲਾਉਂਦਾ ਤੇ ਇੱਕ ਪੰਗਤੀ ਪੜ੍ਹਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਣਾਂ ਨੇ ਲਿਖੀ ਹੋਈ ਹੈ, ਕਹਿੰਦੇ ਪੜ੍ਹਦਾ ਵੀ ਗਇਆ ਕਛੋਟਾ ਲੱਦਾ ਜੀ ਮੈਂ, ਗਇਆ ਕਛੋਟਾ ਲੱਦਾ ਫੇਰ। ਇਹ ਪੰਗਤੀਆਂ ਪੜ੍ਹਦਾ ਵਾਰ ਵਾਰ। ਇੱਕ ਤਾਂ ਸਮੇਂ ਨਾਲ ਪ੍ਰਸ਼ਾਦਾ ਛਕਣ ਨੂੰ ਮਿਲਣ ਲੱਗ ਗਿਆ, ਤੇ ਗੁਰੂ ਦੀ ਸੰਗਤ ਵਿੱਚ ਦਇਆਵਾਨ ਗੁਰਸਿੱਖ ਵੀ ਬਹੁਤ ਹੁੰਦੇ ਆ, ਤੇ ਕਈ ਮੇਰੇ ਵਰਗੇ ਵੱਖੀਓਂ ਬੋਲਣ ਵਾਲੇ ਵੀ ਵਿੱਚ ਵਿੱਚ ਹੁੰਦੇ ਆ, ਜਿਹੜੇ ਹੱਥ ਬੰਨ ਕੇ ਕੋਈ ਗੱਲ ਕਰਦਾ, ਜਿਨ੍ਹਾਂ ਨੇ ਸਿੱਧੀ ਗੱਲ ਹੀ ਨਹੀਂ ਕਰਨੀ ਹੁੰਦੀ।
ਉਹ ਭਾਵਨਾ ਵਾਲੇ ਕੁਝ ਗੁਰਸਿੱਖ ਇਹਨੂੰ ਸਮੇਂ ਨਾਲ ਪ੍ਰਸ਼ਾਦਾ ਛਕਾਉਂਦੇ ਆ, ਨਹਾਉਣ ਧੋਣ ਨੂੰ ਪਾਣੀ ਧਾਣੀ ਮਿਲਦਾ, ਸਹੂਲਤਾਂ ਕਈ ਕੁਝ। ਇਹ ਬੈਠਾ ਵੈਰਾਗ ਕਰਦਾ ਰਹਿੰਦਾ ਤੇ ਜਦੋਂ ਕੋਈ ਅੰਦਰੋਂ ਰੋਂਦਾ ਨਾ, ਅੰਦਰੋਂ ਸੱਚਮੁੱਚ ਹੰਝੂ ਬਾਹਰ ਡਿੱਗਦੇ ਨੇ ਤੇ ਧੋਤਾ ਮਨਵਾ ਜਾਂਦਾ। ਉਦੋਂ ਆਏ ਨੂੰ ਕਈ ਮਹੀਨੇ ਹੋ ਚੱਲੇ ਆ ਤੇ ਜੋੜਿਆਂ ਵਿੱਚ ਬੈਠਾ ਰੋਈ ਜਾਂਦਾ, ਰੋਈ ਨਾਲ ਕਹੀ ਜਾਂਦਾ ਵੀ ਉਹ ਭੱਲਿਆ ਤੇਰਾ ਨਾਂ ਘਰਦੇ ਨੇ ਪ੍ਰੇਮਾ ਰੱਖਿਆ ਸੀ, ਪ੍ਰੇਮ ਕਰਦਾ ਤਾਂ ਕੋਈ ਹੈ ਨਹੀਂ, ਤੈਨੂੰ ਕਿਹਨੇ ਪ੍ਰੇਮ ਕਰਨਾ। ਇੱਦਾਂ ਜੇ ਵੈਰਾਗ ਦੇ ਵਿੱਚ ਬੇਬਲ ਹੋਇਆ ਹੋਇਆ ਤੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪ ਇਹਦੇ ਕੋਲ ਆ ਕੇ ਚੱਲ ਕੇ ਆਣ ਕੇ ਕੋਲੇ ਖੜ ਕੇ ਮਗਰਲੇ ਪਾਸੇ ਆਵਾਜ਼ ਦੇ ਕੇ ਕਹਿੰਦੇ ਭਾਈ ਇਹ ਕੌਣ ਆ ਜਿਹੜਾ ਰੋਈ ਜਾਂਦਾ? ਉਹ ਸਿੱਖ ਜੇ ਦੱਸਦੇ ਕਹਿੰਦਾ ਜੀ ਇਹਨਾਂ ਨੂੰ ਕੀ ਪੁੱਛਦੇ ਹੋ, ਮੈਂ ਹੀ ਦੱਸ ਦਿੰਦਾ ਵੀ ਮੈਂ ਕੌਣ ਆ, ਦੱਸ ਦੇ ਭਾਈ ਕੌਣ ਆ ਤੂੰ? ਕਹਿੰਦਾ ਜੀ ਖਾਈ ਪਿੰਡ ਦੇ ਰਹਿਣ ਵਾਲਾ ਤੇ ਨਾਂ ਮੇਰਾ ਪ੍ਰੇਮਾ, ਸ਼ਾਹੂਕਾਰਾਂ ਦਾ ਮੁੰਡਾ ਸੀ, ਸ਼ਾਹੂਕਾਰਾਂ ਦਾ। ਕੁਦਰਤੀ ਗੱਲ ਆ ਵੀ ਜਿਨ੍ਹਾਂ ਨੂੰ ਗੁੜਤੀ ਸੋਨੇ ਦੇ ਚੌਂਚੇ ਨਾਲ ਦਿੱਤੀ ਜਾਵੇ ਭਲੇ ਮਾਨਸ ਵਿਰਲੇ ਵਿਰਲੇ ਹੀ ਨਿਕਲਦੇ ਆ। ਕਹਿੰਦਾ ਰੁਪਈਆ ਪੈਸਾ ਬਹੁਤ ਸੀ, ਸਹੂਲਤਾਂ ਬਹੁਤ ਜ਼ਿਆਦਾ ਤੇ ਬਾਪੂ ਕਹਿੰਦਾ ਜੀ ਚੜ੍ਹਾਈ ਕਰ ਗਿਆ, ਤਿਜੋਰੀ ਦੀਆਂ ਚਾਬੀਆਂ ਮੇਰੇ ਹੱਥ ਆ ਗਈਆਂ ਤੇ ਮੈਂ ਗਲਤ ਸੰਗਤ ਵਿੱਚ ਪੈ ਗਿਆ, ਵਿਕਾਰਿਆਂ ਦੇ ਅੱਡਿਆਂ 'ਤੇ ਵੀ ਜਾਣ ਲੱਗ ਗਿਆ ਅਤੇ ਨਸ਼ੇ ਵੀ ਕਰਨ ਲੱਗ ਗਿਆ ਅਤੇ ਖਾਣ ਪੀਣ ਵਾਲੇ ਮਿੱਤਰ ਵੀ ਬਹੁਤ ਬਣ ਗਏ, ਜੇਬ ਨੋਟਾਂ ਨਾ ਭਰੀ ਆ। ਕਈਆਂ ਬੰਦਿਆਂ ਦਾ ਕੰਮ ਹੁੰਦਾ ਨਾ, ਉਹ ਲੰਡੀ ਜੀ ਜੀਪ ਲੈ ਕੇ 15 ਨਾਲ ਲਗਾੜੇ ਜੇ ਭਾਏ ਹੁੰਦੇ, ਗੇੜੇ ਕੱਢਦੇ ਤੁਰੇ ਫਿਰਦੇ ਨਾ। ਕਹਿੰਦਾ ਜੀ ਮਿੱਤਰ ਬਹੁਤ ਬਣ ਗਏ ਮੇਰੇ ਅਤੇ ਨਾਲ ਉਹਨਾਂ ਨੇ ਮੈਨੂੰ ਨਾ ਲੰਮੀ ਜੀ ਆਵਾਜ਼ ਕੱਢ ਕੇ ਕਹਿਣਾ ਪ੍ਰੇਮੀਆਂ ਤੇਰਾ ਸੁਭਾਅ ਕਿੰਨਾ ਚੰਗਾ, ਅਤੇ ਮੈਨੂੰ ਵੀ ਭੁਲੇਖਾ ਲੱਗਣਾ ਵੀ ਸੱਚੀ ਮੈਂ ਹੀ ਚੰਗਾ ਹੋਊਂਗਾ ਪਿੰਡ 'ਚੋਂ, ਤੂੰ ਦਲੇਰ ਬਹੁਤ ਆ। ਕਹਿੰਦਾ ਜੀ ਪਿਆਲੇ ਦੇ ਯਾਰ ਬਹੁਤ ਬਣ ਗਏ, ਖਾਣ ਪੀਣ ਵਾਲੇ ਸੱਜਣ ਬਹੁਤ ਸੀ ਅਤੇ ਉਹਨਾਂ ਨੇ ਕਹਿਣਾ ਪ੍ਰੇਮੀਆਂ ਤੇਰਾ ਸੁਭਾਅ ਬੜਾ ਚੰਗਾ, ਜੇ ਤੂੰ ਮਿੱਤਰਤਾ ਹੀ ਨਿਭਾਉਣਾ ਨਾ ਤੇਰੀ ਖਾਤਰ ਖੂਨ ਦੀਆਂ ਨਦੀਆਂ ਵਗਾ ਦਿਆਂਗੇ। ਕਹਿੰਦਾ ਜੀ ਵਿਕਾਰਾਂ ਦੇ ਅੱਡਿਆਂ 'ਤੇ ਜਾਂਦਿਆਂ ਜਾਂਦਿਆਂ ਕਮਾਉਂਦਿਆਂ ਟਾਈਮ ਲੱਗਦਾ, ਜਾੜਦਿਆਂ ਕਿਹੜਾ ਟਾਈਮ ਲੱਗਣਾ। ਕਹਿੰਦਾ ਜੀ ਘਰ ਦਾ ਸਾਰਾ ਕੁਝ ਵੇਚ ਵੱਟ ਕੇ ਖਾ ਗਿਆ, ਕੁਝ ਨਹੀਂ ਬਚਿਆ। ਰਹਿੰਦੀ ਗੱਲ ਆ ਵੀ ਵਿਕਾਰਾਂ ਦੇ ਅੱਡਿਆਂ 'ਤੇ ਜਾਣ ਕਰਕੇ ਸਰੀਰ ਵੀ ਰੋਗੀ ਹੋ ਗਿਆ। ਹੁਣ ਨੇੜੇ ਤੇੜੇ ਵਾਲੇ ਸਾਰੇ ਆਸੇ ਪਾਸੇ ਵਾਲੇ ਕਹਿੰਦੇ ਉਹ ਭੱਲਿਆ ਤੂੰ ਬਿਮਾਰ ਆ, ਕਿਸੇ ਨੂੰ ਹੋਰ ਸਮੱਸਿਆ ਖੜੀ ਕਰੇਗਾ, ਅਤੇ ਚੱਕ ਕੇ ਮੈਨੂੰ ਬਾਹਰ ਉਹਨੇ ਝੁੱਗੀ ਜੀ ਬਣਾਤੀ ਆ ਇੱਕ, ਉੱਥੇ ਮੇਰੀ ਮੰਜੀ ਡਾਹ ਗਿਆ ਜੀ, ਮਿੱਟੀ ਦਾ ਭਾਂਡਾ ਜਾਂ ਕਿ ਧਰਿਆ ਹੋਇਆ, ਤਰਸ ਕਰਕੇ ਕੋਈ ਪ੍ਰਸ਼ਾਦਾ ਪਾਣੀ ਦੇ ਜਾਂਦੇ ਨਹੀਂ, ਮੈਂ ਮਹਾਰਾਜ ਰੋਂਦਾ ਰਹਿੰਦਾ, ਬੁਰੀ ਹਾਲਤ ਆ ਜ਼ਿੰਦਗੀ ਦੀ। ਨਾ ਜ਼ਰੂਰ ਕਰਦੇ ਨੇ ਪ੍ਰੇਮਾ ਰੱਖਿਆ ਸੀ, ਪ੍ਰੇਮ ਹੁਣ ਕਰਦਾ ਕੋਈ ਨਹੀਂ, ਬਹੁਤ ਬੁਰੀ ਹਾਲਤ ਆ ਮੇਰੀ ਤਾਂ, ਅਤੇ ਮੈਂ ਸੋਚਿਆ ਸੀ ਮਰ ਜਾਵਾਂ ਇਹ ਜੇ ਜ਼ਿੰਦਗੀ ਨਾਲੋਂ, ਆ ਗੁਰੂ ਦੇ ਸਿੱਖ ਤੁਹਾਡੇ ਪਿਆਰੇ ਮੈਨੂੰ ਲੈ ਆਏ। ਪਾਤਸ਼ਾਹ ਜੀ ਨੂੰ ਤਰਸ ਆਇਆ, ਮਿਹਰ ਭਰੀ ਨਦਰ ਕੀਤੀ ਇਹਦੇ 'ਤੇ। ਅਤੇ ਜਦੋਂ ਗੁਰੂ ਨਦਰ ਕਰਦਾ ਜੀ ਕਿਸੇ 'ਤੇ, ਦੋ ਤਰ੍ਹਾਂ ਦੀ ਨਦਰ ਦੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਇੱਕ ਤਾਂ ਇਹ ਆ ਵੀ ਨਾਨਕ ਨਦਰੀ ਨਦਰ ਨਿਹਾਲ ਹੋ ਜਾਈਦਾ, ਇੱਕ ਨਦਰ ਆ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਉਹ ਸਿਆਣੇ ਕਹਿੰਦੇ ਵੀ ਭੁੱਜੇ ਦਾਣੇ ਹਰੇ ਨਹੀਂ ਨਾ ਹੁੰਦੇ, ਪਰ ਜੇ ਗੁਰੂ ਦੀ ਨਜ਼ਰ ਹੋ ਜਾਵੇ ਤੇ ਭੁੱਜੇ ਵੀ ਹਰੇ ਹੋ ਜਾਂਦੇ ਆ। ਮਿਹਰ ਦੀ ਨਦਰ ਜਦੋਂ ਕਰਤੀ ਦਤਾਰ ਨੇ, ਭੁੱਜੇ ਦਾਣੇ ਹਰੇ ਹੁੰਦੇ ਵੇਖੇ ਸੰਸਾਰ ਨੇ। ਦੁਨੀਆਂ ਦਾ ਹਿਸਾਬ ਕਿਤਾਬ ਕਹਿੰਦਾ ਵੀ ਦੋ ਦੁਣੀ ਚਾਰ ਹੁੰਦੇ ਆ, ਇੱਥੇ ਜਦੋਂ ਨਦਰ ਹੋ ਜਾਵੇ 11-12 ਵੀ ਹੋ ਜਾਂਦੇ ਆ। ਇੱਥੇ ਤਾਂ ਕੱਚੀਆਂ ਵੀ ਪੱਕੀਆਂ ਦੇ ਭਾਵ ਵਿਕ ਜਾਂਦੀਆਂ ਜਦੋਂ ਗੁਰੂ ਦੀ ਨਦਰ ਹੋ ਜਾਏ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇੱਕ ਉਪੱਠੀ ਨਦਰ ਆ ਜੀ, ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਗੁਰੂ ਪਾਤਸ਼ਾਹ ਜੀ ਨੇ ਮਿਹਰ ਭਰੀ ਇਹਦੇ 'ਤੇ ਨਦਰ ਕੀਤੀ ਅਤੇ ਨਾਲ ਨਾ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ, ਕਹਿੰਦੇ ਇਉਂ ਕਰੋ ਜਿਸ ਜਗ੍ਹਾ 'ਤੇ ਅਸੀਂ ਇਸ਼ਨਾਨ ਕਰਦੇ ਹਾਂ ਭਾਈ ਇਹਨੂੰ ਨਵਾ ਧਵਾ ਕੇ ਲੈ ਕੇ ਆਓ। ਲੈ ਕੇ ਆਉਂਦਾ, ਗੁਰੂ ਪਾਤਸ਼ਾਹ ਜੀ ਨੇ ਤਰਸ ਕੀਤਾ, ਕਹਿੰਦੇ ਸਿਮਰਨ ਕਰਦਿਆਂ ਬੰਦਗੀ ਕਰਦਿਆਂ ਚਰਨ ਧੂੜ ਮੱਥੇ ਨੂੰ ਲਾਉਂਦਿਆਂ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ
ਰਹਿਮਤਾਂ ਹੋਈਆਂ ਨੇ, ਇਹਦਾ ਤਨ ਵੀ ਅਰੋਗ ਹੋ ਗਿਆ, ਇਹਦਾ ਮਨ ਵੀ ਅਰੋਗ ਹੋ ਗਿਆ, ਸਰੀਰ ਕੰਗਣ ਖਾਰ ਹੋ ਗਿਆ ਇਹਦਾ, ਅਰੋਗਤਾ ਮਿਲੀ। ਤੇ ਪਾਤਸ਼ਾਹ ਜੀ ਦੀਵਾਨ ਵਿੱਚ ਸੰਗਤਾਂ ਨੂੰ ਕਹਿੰਦੇ, ਭਾਈ ਨੌਜਵਾਨ ਸੁੰਦਰ ਆ, ਇਹਦਾ ਸਰੀਰ ਅਰੋਗ ਹੋ ਗਿਆ, ਤੇ ਭਾਈ ਕੋਈ ਆਪਣੀ ਧੀ ਦਾ ਰਿਸ਼ਤਾ ਕਰ ਦਿਓ ਇਹਨੂੰ। ਔਖੀ ਬਹੁਤਾ ਗੱਲ, ਅਸੀਂ ਨਾ ਜਿੱਥੋਂ ਕੁ ਤੱਕ ਸਾਡੀ ਮਰਜ਼ੀ ਚੱਲਦੀ ਹੋਵੇ ਉਨਾ ਕੁ ਹੁਕਮ ਮੰਨਦੇ ਹਾਂ, ਅੱਧਾ ਕੁ, ਸਾਰਾ ਹੁਕਮ ਮੰਨਣ ਨੂੰ ਨਹੀਂ ਤਿਆਰ ਅਸੀਂ, ਔਖਾ ਬਹੁਤ ਆ। ਇਹ ਤਾਂ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਲੰਗਰਾਂ ਵਿੱਚ ਅਕਬਰ ਵਰਗੇ ਬਾਦਸ਼ਾਹ ਆਣ ਕੇ ਪ੍ਰਸ਼ਾਦਾ ਛਕਦੇ ਆ, ਪਰ ਧੀ ਦਾ ਰਿਸ਼ਤਾ ਕਿਹਨੂੰ ਕਰ ਦਿੱਤਾ ਜਿਹਦਾ ਆਪਣਾ ਨਾ ਚੱਜ ਦਾ ਮਕਾਨ, ਨਾ ਸਿਰ ਤੇ ਮਾਪੇ, ਨਾ ਕੋਈ ਪ੍ਰੋਪਰਟੀ, ਬਾਰ ਅੰਦਰਲਾ ਜੀਵਨ ਤੇ ਭਾਵਨਾ ਦੇਖੀ। ਤੇ ਸੱਚਮੁੱਚ ਹਰ ਕਾ ਸੇਵਕ ਸੋਹਰ ਜਿਹਾ ਭੇਦ ਨਾ ਜਾਣੋ, ਮਾਨਸ ਦੇਹਾ। ਜੇ ਛੇਵੇਂ ਪਾਤਸ਼ਾਹ ਆਪਣੀ ਧੀ ਦਾ ਰਿਸ਼ਤਾ ਇੱਕ ਸਧਾਰਨ ਪਰਿਵਾਰ ਵਿੱਚ ਕਰ ਦਿੰਦੇ ਆ, ਜੇ ਗੁਰੂ ਅਮਰਦਾਸ ਪਾਤਸ਼ਾਹ ਆਮ ਤੌਰ ਤੇ ਕਿਸੇ ਗਰੀਬ ਨੂੰ ਕੋਈ ਕੱਪੜੇ ਬਣਾ ਕੇ ਦੇ ਸਕਦਾ, ਕਿਸੇ ਗਰੀਬ ਦੀ ਕੋਈ ਬਿਮਾਰੀ ਦਾ ਇਲਾਜ ਵੀ ਕਰਾ ਦਿੰਦਾ, ਪਰ ਕਿਸੇ ਏਦਾਂ ਦੇ ਸਧਾਰਨ ਦੇ ਘਰੇ ਧੀ ਦਾ ਰਿਸ਼ਤਾ ਕਰ ਦੇਣਾ ਕੋਈ ਔਖੀ ਸੌਖੀ ਗੱਲ ਥੋੜ੍ਹਾ? ਇਤਿਹਾਸ 'ਚ ਪਹਿਲੀ ਵਾਰੀ ਹੋਇਆ ਇਹ। ਤੇ ਗੁਰੂ ਦੇ ਸਿੱਖ ਵੀ ਸੱਚੀ ਮੁੱਚੀ ਗੁਰੂ ਵਰਗੇ, ਜੇ ਗੁਰੂ ਅਮਰਦਾਸ ਪਾਤਸ਼ਾਹ ਨੇ ਰਿਸ਼ਤਾ ਕਰਤਾ ਸੀ ਨਾ, ਤੇ ਸੱਚਮੁੱਚ ਜਦੋਂ ਏਦਾਂ ਨਾਲ ਕਿਹਾ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਇੱਕ ਸਿੱਖ ਉੱਠ ਕੇ ਖੜਾ ਹੋ ਗਿਆ, ਕਿਹੜਾ? ਜਿਹਦੇ ਜੀਵਨ ਨੂੰ ਦੇਖ ਕੇ, ਪ੍ਰੈਕਟੀਕਲ ਲਾਈਫ ਨੂੰ ਦੇਖ ਕੇ। ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇ ਘਰ ਵਿੱਚ ਆਏ ਸੀ, ਭਾਈ ਸਿੰਹਾਂ ਉੱਪਲ ਖਡੂਰ ਦੇ ਰਹਿਣ ਵਾਲਾ, ਉੱਠ ਕੇ ਖੜਾ ਹੋ ਗਿਆ ਜੀ, ਕਹਿੰਦਾ ਮੇਰੀ ਬੇਟੀ ਵਰ ਦੇ ਲਾਇਕ ਆ ਜੀ, ਰਿਸ਼ਤਾ ਕਰਨ ਨੂੰ ਤਿਆਰ ਹਾਂ। ਅਗਲੀ ਗੱਲ ਆ ਵੀ ਉਹਨੂੰ ਅਸੀਂ ਮੱਥੋ ਮੱਥੋ ਕਹਿੰਦੇ ਹਾਂ, ਜਾਣੀ ਕਿ ਮੱਤ ਦੀ ਮੋਟੀ ਆ ਥੋੜ੍ਹੀ ਜੀ, ਫੇਰ ਨਾ ਕਿਉਂ ਕੱਲ੍ਹ ਨੂੰ ਦੱਸਿਆ ਨਹੀਂ। ਅੱਜ ਅਸੀਂ ਜਦੋਂ ਰਿਸ਼ਤੇ ਨਾਤੇ ਕਰਨੇ ਹੁੰਦੇ, ਅਸੀਂ ਸੱਚੀ ਗੱਲ ਨਹੀਂ ਨਾ ਕਰਦੇ, ਫੋਟੋ ਵੀ ਫਿਲਟਰ ਜੀ ਕਰਕੇ ਭੇਜਦੇ ਹਾਂ, ਉਹ ਘਰਦਿਆਂ ਨੂੰ ਅਸੀਂ ਆਂਡੀਆਂ ਦੀ ਫੋਟੋ ਸਾਡੇ ਮੁੰਡੇ ਦੀ ਹੋ ਜਾਂ ਸਾਡੀ ਕੁੜੀ ਦੀ। ਉਹ ਸਿੱਖ ਨੇ ਸੱਚੀ ਸੱਚੀ ਗੱਲ ਕੀਤੀ, ਆਪਾਂ ਤਾਂ ਰਿਸ਼ਤਾ ਕਰਨ ਵੇਲੇ ਜੀ ਦੇ 4 ਕਿੱਲੇ, ਉਹ ਕਹਿੰਦਾ ਮੇਰੇ ਤਾਂ 9 ਕਿੱਲੇ ਆ, ਕਰਦੇ ਨਾ ਪੁੱਠੀਆਂ ਪੁੱਠੀਆਂ ਗੱਲਾਂ, ਉਹ ਬਾਅਦ ਦੇ ਵਿੱਚ ਗੱਲ ਫਿਰ ਵਿਗੜ ਜਾਂਦੀ ਹੈ। ਇਹ ਕਹਿੰਦਾ ਜੀ ਮੇਰੀ ਲੜਕੀ ਆ ਨਾਂ ਮੱਥੋ, ਅਤੇ ਮੱਥੋ ਨਾਂ ਉਹਦਾ ਤਾਂ ਹੀ ਹੈ ਵੀ ਥੋੜ੍ਹੀ ਜੀ ਅਕਲ ਕਰਕੇ ਵਾਲੀ ਤੇਜ਼ ਨਹੀਂ ਹੈ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਗੁਰੂ ਨਾਨਕ ਦੇ ਘਰ ਵਿੱਚ ਆਣ ਕੇ ਨਿਆਣੇ ਵੀ ਸਿਆਣੇ ਅਤੇ ਮੋਟੀ ਮੱਤ ਵਾਲੇ ਵੀ ਵਿਦਵਾਨ ਪੰਡਿਤ ਬਣ ਜਾਂਦੇ ਨੇ, ਕੋਈ ਗੱਲ ਨਹੀਂ। ਰਿਸ਼ਤਾ ਹਾਂ ਕਰਕੇ ਤੇ ਜਾ ਕੇ ਚੱਲਿਆ ਗਿਆ, ਘਰ ਵਾਲੀ ਨੂੰ ਦੱਸਿਆ ਵੀ ਇੱਦਾਂ ਰਿਸ਼ਤਾ ਕਰਿਆਂਦਾ, ਕਿਹਨੂੰ ਕਰਿਆਂਦਾ? ਜਿਹੜਾ ਇੱਥੇ ਪ੍ਰੇਮਾ ਜੋੜੇ ਝਾੜਦਾ ਹੁੰਦਾ ਸੀ ਨਾ, ਜੁੱਤੀਆਂ ਵਾਲੇ ਥਾਂ 'ਤੇ ਬੈਠਾ, ਉਹਨੂੰ ਕਰਿਆਂਦਾ। ਘਰ ਵਾਲੀ ਦੌੜਦੀ ਹੋਈ ਆਈ, ਆਣ ਕੇ ਕਹਿੰਦੀ ਮਹਾਰਾਜ ਜੀ ਨਾ ਉਹਦੇ ਕਿਸੇ ਖਾਨਦਾਨ ਦਾ ਪਤਾ, ਨਾ ਕੋਈ ਭੈਣ, ਨਾ ਭਰਾ, ਨਾ ਘਰ, ਨਾ ਘਾਟ, ਨਾ ਪਿਓ ਦਾ ਪਤਾ, ਅਤੇ ਘਰ ਵਾਲਾ ਛੇਤੀ ਦੇ ਨੇ ਰਿਸ਼ਤਾ ਕਰ ਗਿਆ। ਪਾਤਸ਼ਾਹ ਕਹਿੰਦੇ ਖਾਨਦਾਨ ਚਾਹੀਦਾ? ਹਾਂ ਜੀ ਮਹਾਰਾਜ, ਖਾਨਦਾਨ ਤਾਂ ਫਿਰ ਪੁੱਛਣਾ ਪੈਂਦਾ। ਜੇ ਖਾਨਦਾਨ ਪੁੱਛਦੀ ਆ, ਗੁਰੂ ਨਾਨਕ ਦੀਆਂ ਸੰਗਤਾਂ ਇਹਦਾ ਖਾਨਦਾਨ ਨੇ ਭਾਈ, ਇਹਦੇ ਭਰਾ ਨੇ ਮੋਹਣ ਅਤੇ ਮੋਹਰੀ, ਇਹਦੀਆਂ ਭੈਣਾਂ ਦਾਨੀ ਅਤੇ ਭਾਨੀ, ਅਤੇ ਪਿਤਾ ਪੁੱਛਦੀ ਆ, ਇਹਦਾ ਪਿਤਾ ਧਰਮਦਾਜ ਤੋਂ ਮੈਂ ਹਾਂ, ਦੱਸੋ ਰਿਸ਼ਤਾ ਮਨਜ਼ੂਰ ਆ? ਮਹਾਰਾਜ ਜੀ ਜੇ ਏਡੀ ਵੱਡੀ ਜ਼ਿੰਮੇਵਾਰੀ ਲੈਂਦੇ, ਫਿਰ ਤਾਂ ਸਾਰਾ ਕੁਝ ਹੀ ਪ੍ਰਵਾਨ ਆ। ਰਿਸ਼ਤਾ ਕਰ ਦਿੱਤਾ ਜੀ, ਸ਼ਾਦੀ ਕਰ ਦਿੱਤੀ। ਗੁਰੂ ਦੇ ਦਰ ਤੇ ਰਹਿ ਕੇ ਦੋਨੇ ਜਣੇ ਸੇਵਾ ਕਰਦੇ ਰਹੇ। ਇਸ ਸੁਭਾਗ ਜੋੜੀ ਦਾ ਨਾਂ ਪਾਤਸ਼ਾਹ ਜੀ ਨੇ ਮੱਥੋ ਅਤੇ ਮੁਰਾਰੀ ਰੱਖਿਆ। ਉਹ ਲੜਕੀ ਦਾ ਨਾਂ ਮੱਥੋ ਸੀ, ਪ੍ਰੇਮੇ ਦਾ ਨਾਂ ਪਾਤਸ਼ਾਹ ਜੀ ਨੇ ਮੁਰਾਰੀ ਧਰਿਆ। ਜਦੋਂ 22 ਮੰਜੀਆਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਨਾ, ਉਦੋਂ ਇੱਕ ਮੰਜੀ ਇਸ ਸੁਭਾਗ ਜੋੜੀ ਦੀ ਡਿਊਟੀ ਲਾਈ ਪ੍ਰਚਾਰ ਦੀ, ਅਤੇ ਪਾਤਸ਼ਾਹ ਜੀ ਕਹਿੰਦੇ ਕੰਡ 'ਤੇ ਥਾਪੀ ਦੇ ਕੇ ਕਹਿੰਦੇ ਪ੍ਰੇਮਿਆਂ, ਕਿਸੇ ਸਮੇਂ ਮਨ ਕਰਕੇ ਰੋਗੀ ਹੋ ਗਿਆ ਸੀ, ਤਨ ਕਰਕੇ ਰੋਗੀ ਹੋ ਗਿਆ ਸੀ, ਤੇਰੀ ਮੰਜੀ ਲੋਕ ਖੇਤਾਂ 'ਚ ਡਾਹ ਆਏ ਸੀ, ਬਾਹਰ ਮੱਥੇ ਨਾ ਲੱਗ ਜਾਏ। ਅੱਜ ਜਿੱਥੇ ਮੰਜੀ ਡਾਹ ਕੇ ਤੂੰ ਬੈਠਿਆ ਕਰੇਗਾ ਨਾ, ਲੋਕ ਘੇਰਾ ਘੱਤ ਕੇ ਬੈਠਿਆ ਕਰਨਗੇ, ਤੇਰੇ ਵਰਗੇ ਜਿਹੜੇ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਉਹਨਾਂ ਨੂੰ ਜ਼ਿੰਦਗੀ ਮਿਲਿਆ ਕਰੇਗੀ। ਕੋਈ ਗੁਰੂ ਦੇ ਦਰ 'ਤੇ ਆ ਜਾਵੇ ਨਾ, ਵੱਡੇ ਵੱਡੇ ਪਾਪ ਗੁਰੂ ਬਖਸ਼ ਦਿੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 20 ਵੱਡੇ ਬੱਜਰ ਪਾਪ ਗਿਣੇ ਨੇ, ਉਹ ਵੀ ਬਖਸ਼ੇ ਜਾਂਦੇ, ਅਤੇ ਅੱਜ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਚਰਨ ਧੂੜ ਮੱਥੇ ਨੂੰ ਲਾ ਕੇ ਨਾਮ ਨਾਲ ਜੁੜ ਕੇ ਕਰੋੜਾਂ ਤੇਰੇ ਕਾਲੇ ਪਾਪ ਵੀ ਦਗਧ ਹੋ ਜਾਣਗੇ। 20 ਗਿਣੇ ਹੋਏ ਆ, ਤੁਸੀਂ ਗਿਣੀ ਚੱਲਿਓ, ਮੈਂ ਕਵਿਤ ਪੜ੍ਹਨ ਲੱਗਾ। ਹੋਂ ਅਪਰਾਧੀ ਗੁਨਾਹਗਾਰ ਹੋਂ ਬੇਮੁੱਖ ਮੰਦਾ, ਚੋਰ ਯਾਰ ਜੁਆਰ ਹੋਂ ਪਰ ਘਰ ਜੋ ਹੁੰਦਾ,
ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰੱਖਦਾ। ਇਹ ਵੀ ਹੋਵੇ ਜੀ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਗੁਰੂ ਏਡੇ ਵੀ ਪਾਪ ਕਰਨ ਵਾਲਿਆਂ ਨੂੰ ਵੀ ਬਖਸ਼ ਦਿੰਦਾ, ਕੋਈ ਆਵੇ ਤਾਂ ਸਹੀ ਨਾ ਗੁਰੂ ਦੇ ਦਰ ਤੇ। ਇੱਕ ਸ਼ਬਦ ਮੈਂ ਪਰਸੋਂ ਚੌਥੇ ਸਾਂਝਾ ਕੀਤਾ ਸੀ ਉਹਦਾ, ਇੱਕ ਬੰਦਾ, ਬੰਦੇ ਨੇ ਆ ਵੱਡੇ ਪਾਪ ਵੀ ਕਰ ਲਏ ਹੁਣ ਜੇ ਗੁਰੂ ਦੀ ਹਜ਼ੂਰੀ ਵਿੱਚ ਆ ਜਾਵੇ ਨਾ, ਉਹ ਕੀਤੇ ਕਰਮ ਦਗਧ ਕਰਕੇ ਰੱਖ ਦਿੰਦਾ। ਕਾਮ ਕ੍ਰੋਧ ਮੋਹ ਵਸ ਕੀ ਆ, ਉਹ ਸ਼ਬਦ ਸ਼ੁਰੂ ਹੁੰਦਾ ਜਾ ਕੋ ਮੁਸ਼ਕਲ ਲੱਤ ਬਣੇ ਉਹਦਾ ਤੀਜਾ ਚੌਥਾ ਬੰਦਾ। ਕਾਮ ਕ੍ਰੋਧ ਮੋਹ ਵਸ ਕੀ ਆ, ਕਿਰਪਨ ਲੋਭ ਪਿਆਰ ਸਿਰੇ ਦਾ ਕੰਜੂਸ ਆ, ਵਿਕਾਰੀ ਆ ਜੀਵਨ। ਕਿਰਪਨ ਕੰਜੂਸ ਨੂੰ ਕਹਿੰਦੇ ਆ, ਕਿਸੇ ਦੇ ਹੱਥ ਦੀ ਤਲੀ ਤੇ ਦਵਾਨੀ ਨਹੀਂ ਰੱਖੀ। ਕਾਮ ਕ੍ਰੋਧ ਮੋਹ ਵਸ ਕੀ ਆ, ਕਿਰਪਨ ਲੋਭ ਪਿਆਰ ਚਾਰੇ ਕਿਲ ਵੇਖੋ ਨਗ ਕੀਏ। ਹਿੰਦੂ ਫਲਾਸਫੀ ਮੁਤਾਬਕ ਚਾਰ ਬੱਜਰ ਪਾਪ ਮੰਨੇ ਗਏ ਨੇ, ਸ਼ਰਾਬ ਪੀਣੀ, ਚੋਰੀ ਕਰਨੀ, ਪਾਰਸਤਰੀ ਗਾਮੀ ਹੋਣਾ ਤੇ ਕਿਸੇ ਬ੍ਰਹਮ ਗਿਆਨੀ ਤੱਤਵੇਤੇ ਦੀ ਹੱਤਿਆ ਕਰ ਦੇਣੀ। ਇਹ ਚਾਰੇ ਬੱਜਰ ਪਾਪ ਵੀ ਕਰ ਚੁੱਕਾ ਹੋਵੇ ਭਾਵੇਂ। ਕਾਮ ਕ੍ਰੋਧ ਮੋਹ ਵਸ ਕੀ ਆ, ਕਿਰਪਨ ਲੋਭ ਪਿਆਰ ਚਾਰੇ ਕਿਲ ਵੇਖੋ ਨਗ ਕੀਏ। ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ। ਇੰਨੇ ਪਾਪ ਕਰਨ ਵਾਲਾ ਵੀ ਗੁਰੂ ਦੇ ਦਰ ਤੇ ਆਣ ਕੇ ਬਖਸ਼ਿਆ ਜਾਂਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਇਹ ਨਾ ਹੋਵੇ ਵੀ ਇਸ ਪਰਿਭਾਸੇ ਤੋਂ ਹੁਣ ਪਾਪ ਕਰੀ ਜਾਵੇ ਵੀ ਕੋਈ ਗੱਲ ਨਹੀਂ ਗੁਰੂ ਬਖਸ਼ ਹੀ ਦਿੰਦਾ, ਬਖਸ਼ਦਾ ਕਹਿੰਦੇ ਕਿਸੇ ਹੋਰ ਤਰੀਕੇ ਨਾਲ ਆ। ਜੇ ਤਾਂ ਮਿੱਥ ਕੇ ਪਾਪ ਕਰਦਾ ਤੇ ਸੋਚੇ ਵੀ ਸੰਡੇ ਨੂੰ ਜਾ ਕੇ ਆਪਾਂ $30 ਦੀ ਦੇਗ ਕਰਾਉਣੀ ਤੇ ਗੁਰੂ ਬਖਸ਼ ਦੂ, ਏਦਾਂ ਨਹੀਂ। ਜੇ ਕਵੇਂ ਵੀ ਪਹਿਲਾਂ ਚੂਨਾ ਲਾਈ ਚੱਲੋ ਲੋਕਾਂ ਨੂੰ ਤੇ ਅਖੀਰਲੇ ਸਮੇਂ ਗੁਰੂ ਬਖਸ਼ ਦੂ ਆਉਣੀ। ਜੇ ਤਾਂ ਮਿੱਥ ਕੇ ਪਾਪ ਕਰ ਰਹੇ ਹੋ, ਫਿਰ ਪਾਤਸ਼ਾਹ ਜੀ ਕਹਿੰਦੇ ਜਾਣ ਬੂਝ ਕੈ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਖ ਚੋ ਨਹੀਂ ਨਹਿ ਗਰਭ ਨਿਵਾਰਿਓ। ਜੇ ਤਾਂ ਮਿੱਥ ਕੇ ਕਰ ਰਿਹਾ ਫਿਰ ਨਹੀਂ, ਅਨਕਾਏ ਰਾਤੜਿਆ। ਜੇ ਮਿੱਥ ਕੇ ਕਰ ਰਿਹਾ ਫਿਰ ਧਿਆਨ ਨਾਲ ਸੁਣੀ, ਅਨਕਾਏ ਰਾਤੜਿਆ ਵਾਟ ਦੋਹੇਲੀ ਰਾਮ, ਪਾਪ ਕਮਾਮਦਿਆ ਤੇਰਾ ਕੋਈ ਨਾ ਬੇਲੀ ਰਾਮ। ਜੇ ਮਿੱਥ ਕੇ ਕਰ ਰਿਹਾ ਤਾਂ ਬਖਸ਼ਦਾ ਕਿਵੇਂ ਆ? ਜੇ ਅੱਗੋਂ ਤੋਂ ਤੌਬਾ ਕਰੇ ਤੇ ਗੁਰੂ ਦੇ ਚਰਨਾਂ ਨਾਲ ਜੁੜ ਜਾਵੇਂ, ਜਦੋਂ ਅੰਮ੍ਰਿਤ ਛਕਦੇ ਨਾ ਪੰਜ ਪਿਆਰੇ, ਕਹਿੰਦੇ ਅੱਜ ਤੋਂ ਪਹਿਲਾਂ ਦਾ ਤੇਰੇ ਕੁਲ ਨਾਸ ਤੇਰੇ ਕਰਮ ਨਾਸ। ਗੁਰੂ ਜਾਮਨ ਆ, ਜਿਹੜੇ ਸਬੂਤੇ ਬੰਦਿਆਂ ਨੂੰ ਤਲਕੇ ਵੀ ਖਾ ਜਾਂਦੇ ਸੀ ਉਹਨਾਂ ਨੂੰ ਬਖਸ਼ ਦਿੱਤਾ, ਪਰ ਅਗਲੇ ਦਿਨ ਦਾ ਉਹਨਾਂ ਦਾ ਜੀਵਨ ਦੇਖੋ ਵੀ ਕਿੱਦਾਂ ਦਾ ਸੀ। ਕਹਿੰਦੇ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਂਤੀ ਬੋੜ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲਏ। ਜੇ ਗਾਂ ਨੂੰ ਸੁਧਰਨ ਵਾਸਤੇ ਤਿਆਰ ਹੋਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭਾ ਅੱਗੇ ਮਾਰਗ ਪਾਵੇ। ਜੇ ਮਿੱਥ ਕੇ ਕਰੀ ਜਾਂਦਾ ਨਾ, ਉਹ ਭਲਿਆ ਬਖਸ਼ ਤਾਂ ਦਿੰਦਾ, ਪਰ ਤੈਨੂੰ ਪੱਕਾ ਹੀ ਪਤਾ ਵੀ ਕੋਈ ਸਾਧੂ ਜਾਂ ਗੁਰੂ ਦਾ ਮਿਲਾਪ ਤੈਨੂੰ ਹੋ ਜਾਊ, ਜਾਂ ਜ਼ਿੰਦਗੀ ਦਾ ਭਰੋਸਾ ਹੈ ਤੂੰ ਬੁੱਢਾ ਹੋ ਕੇ ਜਾਏਗਾ। ਉਹ ਕਹਿੰਦੇ ਵੀ ਜੇਕਰ ਉਧਰੀ ਪੂਤਨਾ ਵਿਆਹ ਪਿਆਲਣ ਕੰਮ ਨਾ ਚੰਗਾ, ਜੇ ਪੂਤਨਾ ਜਿਹੜੀ ਮਾਰਨ ਵਾਸਤੇ ਆਈ ਸੀ ਕ੍ਰਿਸ਼ਨ ਜੀ ਨੇ ਉਹਦਾ ਭਲਾ ਕਰ ਦਿੱਤਾ ਤੇ ਸਾਰੇ ਇੱਦਾਂ ਨਾਲ ਪਾਪ ਕਰਮ ਕਰਨ ਵੀ ਆਸਣਾਂ ਨੂੰ ਜ਼ਹਿਰ ਲਾ ਕੇ ਲੋਕਾਂ ਦਾ ਜਵਾਕ ਮਾਰਨ ਵਾਸਤੇ ਤੁਰੇ ਫਿਰਨ, ਜ਼ਰੂਰੀ ਗੱਲ ਵੀ ਉਧਾਰ ਹੋ ਜਾਏਗਾ? ਜੇਕਰ ਉਧਰੀ ਪੂਤਨਾ ਵਿਆਹ ਪਿਆਲਣ ਕੰਮ ਨਾ ਚੰਗਾ, ਗਨਕਾ ਉਧਰੀ ਜਾਣੀ ਹੈ ਪਰ ਘਰ ਜਾਏ ਨਾ ਲਈਏ ਪੰਗਾ। ਜੇ ਗਨਕਾ ਦਾ ਉਧਾਰ ਹੋ ਗਿਆ, ਵਿਕਾਰ ਨਹੀਂ ਭੋਗੀ ਜਾਣੇ, ਜ਼ਰੂਰੀ ਗੱਲ ਆ ਵੀ ਕੋਈ ਸਾਧੂ ਪੂਰਾ ਸੂਰਾ ਆਣ ਕੇ ਮਿਲ ਹੀ ਜਾਊਗਾ ਤੈਨੂੰ। ਗਨਕਾ ਉਧਰੀ ਜਾਣੀ ਹੈ ਜੇ ਉਹਦਾ ਭਲਾ ਹੋ ਗਿਆ ਸੀ। ਕਹਿੰਦੇ ਪਰਾਏ ਘਰ ਨਹੀਂ ਤੱਕਣੇ ਚਾਹੀਦੇ, ਗਨਕਾ ਉਧਰੀ ਜਾਣੀ ਹੈ ਪਰ ਘਰ ਜਾਏ ਨਾ ਲਈਏ ਪੰਗਾ। ਬਾਲਮੀਕ ਨੇ ਸਤਾਰਿਆ ਮਾਰਿਆ ਵਾਟ ਨਾ ਹੋਏ ਨਿਸੰਗਾ, ਜੇ ਬਾਲਮੀਕ ਲੁੱਟਾਂ ਖੋਹਾਂ ਕਰਨ ਵਾਲਾ ਉਹਦਾ ਭਲਾ ਹੋ ਗਿਆ ਤੇ ਭਾਈ ਇਹ ਨਾ ਹੋਵੇ ਤੂੰ ਵੀ ਰਸਤਾ ਲੁੱਟਣ ਵਾਸਤੇ ਬੈਠ ਜਾਏ। ਇਤ ਪਰਵਾਸੇ ਰਹਿਣ ਕੋ ਢੰਗਾ, ਇਸ ਪਰਵਾਸੇ ਤੇ ਰਹਿਣਾ ਬਹੁਤ ਭੁਲੇਖੇ ਵਾਲੀ ਗੱਲ। ਅੱਜ ਭਾਈ ਸਾਹਿਬ ਜੀ ਕਹਿੰਦੇ ਚਰਨ ਕਮਲ ਚਰਨਾਮ੍ਰਿਤ ਮਲੀਨ ਮਨ ਕਰ ਨਿਰਮਲ ਦੂਤ ਦੁਬਧਾ ਮਿਟਾਈ ਹੈ। ਜਿਹੜੇ ਗੁਰੂ ਦੇ ਚਰਨਾਂ ਦਾ ਚਰਨਾਮ੍ਰਿਤ ਲੈ ਲੈਂਦੇ ਨੇ ਉਹਨਾਂ ਦੀ ਮਲੀਨ ਮਤ ਕਹਿੰਦੇ ਵਿਕਸ ਜਾਂਦੀ ਹੈ, ਉਹਨਾਂ ਦੇ ਜੀਵਨ ਵਿੱਚ ਦੁਬਧਾ ਨਹੀਂ ਰਹਿ ਜਾਂਦੀ। ਚਰਨ ਕਮਲ ਸੁਖ ਸੰਪਟ ਸਹਿਜ ਕਰ ਨਿਚਲ ਮਤ ਏਕ ਟੇਕ ਠਹਿਰਾਈ ਹੈ। ਕਹਿੰਦੇ ਜਿਹੜੇ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਗਏ ਉਹਨਾਂ ਦੀ ਮਤ ਸਥਿਰ ਹੋ ਜਾਂਦੀ ਆ, ਇੱਕ ਤੇ ਭਰੋਸਾ ਰੱਖਣ ਵਾਲੇ ਬਣ ਜਾਂਦੇ ਨੇ। ਚਰਨ ਕਮਲ ਗੁਰ ਮਹਿਮਾ ਅਗਾਧ ਬੋਧ, ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜਨ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸਰਬ ਨਿਧਾਨ ਉਹ ਸਕਲ ਫਲ ਪਾਈ ਹੈ, ਸਾਰੀਆਂ ਰਿੱਧੀਆਂ ਸਿੱਧੀਆਂ ਗੁਰੂ ਦੇ ਚਰਨਾਂ ਵਿੱਚ ਨੇ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਅਵਸਥਾ ਪ੍ਰਾਪਤ ਹੁੰਦੀ ਹੈ, ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ ਜੀ।
ਆਓ ਦੋ ਤਿੰਨ ਮਿੰਟ ਸਮਾਂ ਬਾਕੀ ਆ, ਉੱਚੀ ਆਵਾਜ਼ ਵਿੱਚ ਬੋਲ ਕੇ ਗੁਰਮੰਤਰ ਦਾ ਜਾਪ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਪਿਆਰ ਨਾਲ ਹਾਜ਼ਰੀ ਲਵਾਓ।

0: ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਆਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਅਖੰਡਪਾਲ ਸਾਹਿਬ ਜੀ, ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਅਖੰਡਪਾਲ ਸਾਹਿਬ ਜੀ, ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਾਰੇ ਜਾਣੇ ਗੁਰਤਿਆਸ ਤੇ 12 ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਾਦੀ ਹੀ ਸੁੱਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਦ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸਾਚ ਸਮਾਈ ਹੈ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਤਿ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਗੁਰੂ ਚਰਨਾਂ ਕਮਲਾਂ ਵਿੱਚ ਹਾਜ਼ਰੀ ਲੱਗ ਜਾਵੇ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜ ਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋਲ ਬਲ ਜਾਈਆਂ। ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਕੋਲੋਂ ਕਥਾ ਵਿਚਾਰਾਂ ਸਰਵਣ ਕਰ ਰਹੇ ਸੀ ਤੇ ਰੱਬ ਦੇ ਨਾਲ ਅੰਦਰੋਂ ਜੁੜ ਰਹੇ ਆ, ਕਿਉਂਕਿ ਜਿਹੜੀ ਗੁਰੂ ਦੀ ਵਡਿਆਈ ਹੈ ਉਹ ਸਾਨੂੰ ਅੰਦਰੋਂ ਰੱਬ ਦੇ ਨਾਲ ਜੋੜ ਦਿੰਦੀ। ਜੇ ਵਡਿਆਈ ਅੰਦਰੋਂ ਹੀ ਕਰੀਏ ਤੇ ਅੰਦਰੋਂ ਹੀ ਸੁਣੀਏ, ਇੱਕ ਤਾਂ ਹੁੰਦਾ ਵੀ ਆ ਕੇ ਬਹਿ ਜਾਣਾ ਗੁਰੂ ਦੀ ਗੋਦ ਚ, ਇੱਕ ਬੈਠ ਕੇ ਹੁੰਦਾ ਆਨੰਦ ਲੈਣਾ ਮਹਿਸੂਸ ਕਰਨਾ ਗੁਰੂ ਦੇ ਵਚਨਾਂ ਨੂੰ, ਇੱਕ ਹੁੰਦਾ ਵੀ ਲਾਹਾ ਖੱਟਣਾ ਗੁਰਮੁਖ ਲਾਹਾ ਲੈ ਗਏ, ਗੁਰਮੁਖ ਜਾਣਾ ਲਾਹਾ ਲੈ ਜਾਂਦੇ ਆ, ਮਨਮੁਖ ਚੱਲੇ ਮੂਲ ਗਵਾਏ ਜੀਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਨੀ ਕਹਿੰਦੇ ਵੀ ਤੂੰ ਮਨਮੁਖ ਆ, ਪਾਤਸ਼ਾਹ ਕਹਿੰਦੇ ਤੂੰ ਮੇਰਾ ਗੁਰਸਿੱਖ ਆ, ਗੁਰੂ ਦੇ ਦੁਆਰੇ ਆ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਹਿਰਾ ਬਾਣੀ। ਇੱਥੇ ਮਹਾਰਾਜ ਨੇ ਲਿਖਿਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਪਾਤਸ਼ਾਹ ਨੇ ਇੱਥੇ ਇਹ ਨਹੀਂ ਲਿਖਿਆ ਵੀ ਇਕੱਲੇ ਰਾਗੀਆਂ ਢਾਡੀਆਂ ਜਾਂ ਪਾਠੀ ਪ੍ਰਚਾਰਕਾਂ ਨੇ ਗੁਰਬਾਣੀ ਨੂੰ ਗਾਉਣਾ, ਮਹਾਰਾਜ ਕਹਿੰਦੇ ਸਿੱਖੋ ਤੁਸੀਂ ਸਾਰਿਆਂ ਨੇ ਗਾਉਣਾ, ਸਾਰਿਆਂ ਨੇ ਪੜ੍ਹਨਾ ਗੁਰਬਾਣੀ ਨੂੰ, ਸਾਰਿਆਂ ਨੇ ਨਿਤਨੇਮ ਹੀ ਹੋਣਾ, ਸਾਰਿਆਂ ਨੇ ਸਮਝਣਾ ਗੁਰਬਾਣੀ ਨੂੰ, ਗੁਰਬਾਣੀ ਸਾਰਿਆਂ ਲਈ ਖਜ਼ਾਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭੈ ਨਦਾਨਾ, ਰਤਨ ਲਾਲ ਜਾ ਕਾ ਕਿਛੂ ਨਾ ਮੋਲ, ਭਰੇ ਭੰਡਾਰ ਖੁੱਟ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਟੂਟ ਨਾ ਆਵੋ ਵੱਧ ਦੋ ਜਾਈ। ਫਿਰ ਥੋੜਾ ਨਹੀਂ ਆਉਂਦੀਆਂ ਜਦੋਂ ਗੁਰੂ ਦੀ ਗੋਦ ਵਿੱਚ ਆ ਜਾਈਏ ਨਾ, ਫਿਰ ਬਹੁਤਾ ਕਹੀਏ ਬਹੁਤਾ ਹੋਏ। ਜਦੋਂ ਪਿਓ ਦਾਦੇ ਦਾ ਖਜ਼ਾਨਾ ਜਿਹੜਾ ਮਿਲ ਜਾਵੇ ਸਾਨੂੰ, ਆਮ ਹੀ ਆਪਾਂ ਦੁਨਿਆਵੀ ਤੌਰ ਤੇ ਦੇਖੀਏ ਵੀ ਸਾਡਾ ਦਾਦਾ ਬੜਾ ਅਮੀਰ ਹੋਵੇ, ਪਿਓ ਅਮੀਰ ਹੋਵੇ ਤੇ ਉਹਦੀ ਪ੍ਰੋਪਰਟੀ ਉਹਦਾ ਗਾਂ ਬੱਚਾ ਸਾਂਭ ਲੈਂਦਾ। ਇਹਨੂੰ ਮਹਾਰਾਜ ਨੇ ਗੁਰਬਾਣੀ ਚ ਲਿਖਿਆ ਕਹਿੰਦੇ ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ। ਇੱਥੇ ਨਾਰ ਸ਼ਬਦ ਜਿਹੜਾ ਵਰਤਿਆ ਨਾ ਮਹਾਰਾਜ ਨੇ, ਕਿਸੇ ਭੈਣ ਬੀਬੀ ਵਾਸਤੇ ਨਹੀਂ ਵਰਤਿਆ। ਨਾਰ ਨਾ ਰੋਵੇ ਤੋਂ ਭਾਵ ਵੀ ਜਿਹੜੀ ਬੰਦੇ ਦੇ ਬੈਂਕਾਂ ਦੇ ਅਕਾਊਂਟਾਂ ਵਿੱਚ ਪਈ ਮਾਇਆ ਜਾਂ ਸੋਨਾ ਜਾਂ ਚਾਂਦੀ ਜਾਂ ਰਜਿਸਟਰੀਆਂ ਜਾਂ ਗੱਡੀਆਂ ਜਾਂ ਮਹਿਲ ਬੰਗਲੇ, ਇਹਨੂੰ ਕਿਹਾ ਮਹਾਰਾਜ ਨੇ। ਕਹਿੰਦੇ ਇਹਨਾਂ ਨੇ ਧਾਹਾਂ ਨਹੀਂ ਮਾਰਨੀਆਂ, ਨਾ ਮਾਇਆ ਨੇ, ਨਾ ਬੰਗਲਿਆਂ ਨੇ, ਨਾ ਗੱਡੀਆਂ ਨੇ, ਨਾ ਪ੍ਰੋਪਰਟੀਆਂ ਨੇ, ਨਾ ਅਹੁਦਿਆਂ ਨੇ। ਉਸ ਰਖਵਾਰਾ ਔਰ ਹੋਵੇ, ਕਹਿੰਦੇ ਉਹਦਾ ਤਾਂ ਰਖਵਾਲਾ ਹੋਰ ਬੈਠਾ, ਪਹਿਲੋਂ ਤੂੰ ਆਪਦੇ ਪਿਓ ਦਾਦੇ ਦੀ ਸਾਂਭੀ ਗਾਂ, ਤੇਰੇ ਬੱਚਿਆਂ ਨੇ ਸਾਂਭ ਲੈਣੀ। ਪਰ ਪਾਤਸ਼ਾਹ ਕਹਿੰਦੇ ਵੀ ਤੂੰ ਇਹ ਤਾਂ ਯਤਨ ਕਰਨਾ ਵੀ ਤੇਰੇ ਨਾਲ ਵੀ ਕੁਝ ਚਲਾ ਜਾਵੇ। ਜੇ ਗੱਲ ਦਾ ਸਾਨੂੰ ਖਿਆਲ ਆ, ਪਤਾ ਸਾਰਾ ਵੀ ਪਹਿਲਾਂ ਅਸੀਂ ਸਾਂਭੀ ਮਾਂ ਬਾਪ ਦੀ ਪ੍ਰੋਪਰਟੀ, ਹੁਣ ਸਾਡੇ ਬੱਚਿਆਂ ਨੇ ਸਾਂਭਣੀ ਹੈ, ਤੇ ਇਹ ਜ਼ਰੂਰ ਖਿਆਲ ਆ ਜਾਣਾ ਚਾਹੀਦਾ ਵੀ ਸਾਡੇ ਪੱਲੇ ਕੀ ਰਹਿ ਗਿਆ। ਫਿਰ ਇਹ ਤਾਂ ਦੁਨੀਆਂ ਦੀਆਂ ਚੀਜ਼ਾਂ ਨੇ, ਦੁਨੀਆਂ 'ਚ ਰਹਿ ਜਾਣੀਆਂ, ਵਾਲੀਆਂ ਬਣਾ ਲਈਏ ਵਾਲੀਆਂ ਰਹਿ ਜਾਣੀਆਂ, ਥੋੜੀਆਂ ਬਣਾ ਲਈਏ ਥੋੜੀਆਂ ਰਹਿ ਜਾਣੀਆਂ, ਕੁੱਲੀਆਂ ਵਾਲੇ ਕੁੱਲੀਆਂ ਕੱਢ ਛੱਡ ਜਾਂਦੇ ਆ, ਮਹਿਲਾਂ ਵਾਲੇ ਮਹਿਲ ਛੱਡ ਕੇ ਤੁਰ ਜਾਂਦੇ ਆ। ਇਸ ਧਰਤੀ ਦੀ ਕੰਢ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾਂ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ। ਕਹਿੰਦੇ ਇਸ ਧਰਤੀ ਦੇ ਉੱਤੋਂ ਦੁਨੀਆਂ ਜਿੱਤਣ ਵਾਲੇ ਵੀ ਤੁਰ ਗਏ ਬੰਦਿਆ, ਤੂੰ ਕਿਹੜੇ ਬਾਗ ਦੀ ਮੂਲੀ ਆ। ਇਸ ਕਰਕੇ ਥੋੜਾ ਬੋਲਾ ਨਾ ਜਿਹੜਾ ਨਾਲ ਜਾਣਾ ਸਤਿਗੁਰ ਸਹਿਕੋ ਨਾਮ ਧਨ ਦੇ, ਉਹ ਨਾਮ ਧਨ ਵੀ ਇਕੱਠਾ ਕਰ ਲਿਆ ਕਰ ਗੁਰੂ ਦੀ ਗੋਦ ਚ ਆ ਕੇ। ਆਸੀ ਗੁਰੂ ਦੀ ਗੋਦ ਚ ਬੈਠੇ ਇਹ ਸੱਚਾ ਨਾਮ ਧਨ ਇਕੱਠਾ ਕਰਦੇ, ਜਿਹੜਾ ਦੁਨੀਆਂ ਤੋਂ ਦਰਗਾਹ ਤੱਕ ਪ੍ਰੋਪਰਟੀ ਆ ਸਾਡੀ ਜਿਹੜੀ, ਆਹੀ ਆਹੀ ਨਾਮ ਧਨ ਆ ਜਿਹੜਾ। ਇਹ ਖਜ਼ਾਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਦਰ ਤੇਰੇ ਤੇ ਆ ਕੇ ਦਾਤਾ ਹੁਣ ਮੁਰਾਦਾਂ ਪੂਰੀਆਂ, ਚਰਨਾਂ ਦੇ ਨਾਲ ਜੋੜੀ ਰੱਖੀ ਨਾ ਪੈਣ ਪਾਤਸ਼ਾਹ ਦੂਰੀਆਂ। ਇਹ ਅਰਦਾਸ ਕਰਿਆ ਕਰੋ ਵੀ ਮਹਾਰਾਜ ਤੇਰੇ ਦਰ ਤੇ ਆ ਕੇ ਮੁਰਾਦਾਂ ਤਾਂ ਪੂਰੀਆਂ ਹੁੰਦੀਆਂ, ਪਰ ਚਰਨਾਂ ਨਾਲ ਜੋੜ ਕੇ ਰੱਖੀ ਤੇ ਤੋਂ ਦੂਰੀਆਂ ਨਾ ਪੈਣ। ਰੱਬ ਤੋਂ ਬੰਦਾ ਦੂਰ ਬਥੇਰਾ ਹੋ ਜਾਂਦਾ, ਦੂਰ ਹੋਣਾ ਬੜਾ ਸੌਖਾ, ਇਹਦੇ ਨੇੜੇ ਆਉਣਾ ਔਖਾ ਰੱਬ ਦੇ ਮਾਲਕ ਦੇ। ਦਰ ਤੇਰੇ ਤੇ ਆ ਕੇ ਦਾਤਾ ਹੁਣ ਮੁਰਾਦਾਂ ਪੂਰੀਆਂ, ਚਰਨਾਂ ਦੇ ਨਾਲ ਜੋਈ ਰੱਖੀ ਨਾ ਪੈਣ ਪਾਤਸ਼ਾਹ ਦੂਰੀਆਂ। ਤੂੰ ਖਾਲੀ ਝੋਲੀ ਸਭ ਦੀ ਭਰਦਾ, ਨਾ ਆਸਾ ਰਹਿਣ ਅਧੂਰੀਆਂ, ਜੀਤਵਾਲ ਦੇ ਪਾਰਸ ਦੀਆਂ ਵੀ ਕਰਿਓ ਆਸ ਮੁਰਾਦਾਂ ਪੂਰੀਆਂ, ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ। ਆਓ ਅੱਜ ਉਸ ਇੱਕ ਬੀਬੀ ਦੀ ਗੱਲ ਕਰੀਏ ਵੀ ਜਿਹਨੂੰ ਕਿਤੋਂ ਕੋਈ ਖੈਰ ਨਾ ਪਈ। ਦੁਨੀਆਂ ਦੇ ਦਰ ਬਥੇਰੇ ਆ, ਬਥੇਰੇ ਥਾਂ ਲੋਕ ਮੱਥੇ ਰਗੜਦੇ ਆ, ਕਿਉਂਕਿ ਜਦੋਂ ਕੋਈ ਘਾਟ ਮਹਿਸੂਸ ਹੋਵੇ ਜਾਂ ਕੋਈ ਦੁੱਖ ਹੋਵੇ ਤੇ ਬੰਦਾ ਭਟਕ ਜਾਂਦਾ। ਉਸ ਮਾਤਾ ਦੀ ਗੱਲ ਕਰੀਏ ਵੀ ਜਿਹਦੇ ਕੋਲ ਧਨ ਦੌਲਤ ਵੀ ਹੈ, ਜਿਹਦਾ ਘਰ ਬਾਰ ਵੀ ਬੜਾ ਵੱਡਾ ਹੈ, ਜਿਹਦੇ ਨੌਕਰ ਚਾਕਰ ਵੀ ਹੈ, ਮਾਲ ਡੰਗਰ ਵੀ ਹੈ, ਸੋਨਾ ਚਾਂਦੀ ਵੀ ਕੋਲੇ ਆ, ਸੁੱਖ ਆਰਾਮ ਦੁਨੀਆਂ ਦੇ ਸਾਰੇ ਆ। ਮਾਇਆ ਦੇ ਨਾਲ ਨਾ ਜਿਹੜੇ ਸੁੱਖ ਨਹੀਂ ਮਿਲਦੇ, ਹਾਂ ਮਾਇਆ ਗੁਜ਼ਾਰਨ ਜ਼ਰੂਰ ਹੈ, ਮਾਇਆ ਗੁਜ਼ਾਰਨ ਜ਼ਰੂਰ ਹੈ, ਇਹਦੇ ਬਿਨਾਂ ਸਰ ਨਹੀਂ ਸਕਦਾ ਸਾਡਾ ਗ੍ਰਿਸਤੀ ਬੰਦਿਆਂ ਦਾ। ਪਰ ਇਹ ਨਹੀਂ ਕਹਿ ਸਕਦੇ ਵੀ ਜਿਹਦੇ ਕੋਲ ਬਾਹਲੀ ਮਾਇਆ ਉਹਦੇ ਕੋਲ ਬਾਹਲੇ ਸੁੱਖ ਆ। ਇਹ ਸੁੱਖ ਤਾਂ ਮਹਾਰਾਜ ਕਹਿੰਦੇ ਸ਼ਾਇਦ ਮਹਿਲਾਂ ਵਾਲੇ ਨਾਲੋਂ ਕੁੱਲੀ ਕੁੱਲੀ ਵਾਲੇ ਕੋਲ ਵੱਧ ਹੋਣ, ਤੁਮਰੀ ਕਿਰਪਾ ਮੈਂ ਸੁੱਖ ਕਨੇਰੇ। ਸੁੱਖ ਤਾਂ ਉਹਦੀ ਕਿਰਪਾ ਚ ਆ ਮਾਲਕ ਦੀ ਚ, ਤੇ ਉਹਨੇ ਕਿੱਥੇ ਰੱਖਣਾ ਹੈ? ਉਹਦੀ ਰਜਾ, ਉਹਦੀ ਮਿਹਰ ਦੇ ਵਿੱਚ, ਉਸ ਪਾਤਸ਼ਾਹ ਦੀ ਪਾਵਨ ਨਜ਼ਰ ਦੇ ਵਿੱਚ, ਉਹਦੀ ਗੋਦ ਦੇ ਵਿੱਚ ਸੁੱਖ ਨੇ। ਅਕਾਲ ਪੁਰਖ ਨਿਰੰਕਾਰ ਦੇ ਦਿਲੋਂ ਘਰੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਆਓ ਚੱਬਾ ਨਗਰ ਹੈ, ਮਾਤਾ ਸੁਲੱਖਣੀ ਨਾਮ ਹੈ, ਚੰਗਾ ਕਾਰੋਬਾਰ ਹੈ, ਮਹਿਲ ਮੁਨਾਰੇ ਚੰਗੇ ਨੇ, ਖੇਤੀਬਾੜੀ ਦਾ ਵੀ ਕੰਮ ਆ, ਨੁੱਕਰ ਚਾਕਰ ਨੇ, ਪਸ਼ੂ ਡੰਗਰ ਹੈ। ਚੱਬੇ ਪਿੰਡ ਦੀ ਇਹ ਮਾਤਾ ਜਿਵੇਂ ਥਾਂ ਥਾਂ ਤੇ ਨੱਕ ਰਗੜਦੀ ਫਿਰਦੀ, ਕਿਉਂਕਿ ਘਰੇ ਪੁੱਤ ਨਹੀਂ ਨਾ ਧੀ ਹੈ। ਇੱਕ ਬੇਨਤੀ ਹੋਰ ਪ੍ਰਵਾਨ ਕਰਿਓ, ਰਜਾ ਹੁੰਦੀ ਆ ਮਾਲਕ ਦੀ। ਆਪਾਂ ਇਤਿਹਾਸ ਪੜ੍ਹਦੇ ਹਾਂ ਵੀ ਮਾਤਾ ਸੁਲੱਖਣੀ ਨੂੰ ਪੁੱਤ ਬਖਸ਼ੇ ਹੈ। ਹਾਂ, ਗੁਰੂ ਬਖਸ਼ ਸਕਦਾ ਹੈ, ਗੁਰੂ ਸਮਰੱਥ ਹੈ, ਗੁਰੂ ਇੱਥੇ ਲੇਖ ਲਿਖ ਸਕਦਾ, ਸਾਡੇ ਗੁਰੂ ਪਾਤਸ਼ਾਹ ਤੋਂ ਜੋ ਮੰਗੀਏ ਗੁਰੂ ਦੇ ਸਕਦਾ ਹੈ, ਕਿਉਂਕਿ ਸਮਰੱਥ ਗੁਰੂ ਹੈ। ਅਤੇ ਜੇ ਆਪਾਂ ਇਤਿਹਾਸ ਪੜ੍ਹੀਏ ਤਾਂ ਬੇਬੇ ਨਾਨਕੀ ਦੇ ਨਾ ਪੁੱਤ ਸੀ ਨਾ ਧੀ ਸੀ, ਉਹਨੇ ਮੰਗਿਆ ਹੀ ਨਹੀਂ ਬਾਬੇ ਨਾਨਕ ਤੋਂ। ਇਤਿਹਾਸ ਦੀ ਲੜੀ ਵੱਲ ਨੂੰ ਜਾਈਏ ਨਾ, ਬੇਬੇ ਨਾਨਕੀ ਉਹ ਭੈਣ ਆ ਜਿਹਨੇ ਆਪਦੇ ਵੀਰ ਚੋਂ ਰੱਬ ਦੇਖਿਆ ਪਹਿਲਾਂ, ਭਾਈ ਮਰਦਾਨੇ ਜੀ ਨੇ ਰੱਬ ਦੇਖਿਆ, ਰਾਏ ਬਲਾਰ ਨੇ ਗੁਰੂ ਨਾਨਕ ਸਾਹਿਬ ਤੋਂ ਰੱਬ ਦੇਖਿਆ ਵਿੱਚੋਂ, ਅਤੇ ਦੁਨੀਆਂ ਨੂੰ ਦਾਤਾ ਵੰਡਣ ਵਾਲਾ ਅਕਾਲ ਪੁਰਖ। ਇਹ ਤੋਂ ਇਸ ਇਤਿਹਾਸ ਤੋਂ ਸਾਨੂੰ ਮਹਿਸੂਸ ਹੁੰਦਾ ਵੀ ਉਹਦੀ ਰਜ਼ਾ 'ਚ ਰਹਿਣਾ ਕਿੱਡੀ ਵੱਡੀ ਗੱਲ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਬਾ ਨਾਨਕ ਤਾਂ ਆਪਦੇ ਘਰਦਿਆਂ ਨੂੰ ਦੇ ਗਿਆ, ਜਾਂ 10 ਪਾਤਸ਼ਾਹੀਆਂ ਨੇ ਤਾਂ ਆਪਦਾ ਪਰਿਵਾਰ ਹੀ ਸਾਂਭਿਆ ਇਕੱਲਾ। ਪਰਿਵਾਰ ਲਈ ਨਹੀਂ, ਦੁਨੀਆਂ ਲਈ ਆਏ 10 ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਦੁਨੀਆਂ ਲਈ। ਜਗਤ ਜਲੰਦੇ ਨੂੰ ਉਤਾਰਨ ਵਾਸਤੇ ਆਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੀ ਤੇ ਤੇਲੇ ਹੋ ਅਬਾਰ। ਆਓ ਚੱਬੇ ਪਿੰਡ ਦੀ ਇਹ ਮਾਤਾ ਜਿਵੇਂ ਥਾਂ ਥਾਂ ਤੇ ਮੱਥੇ ਰਗੜਦੀ ਹੈ, ਥਾਂ ਥਾਂ ਤੇ ਲਲੇਰ ਤਾਰਦੀ ਫਿਰਦੀ ਹੈ, ਥਾਂ ਥਾਂ ਤੇ ਜਿਵੇਂ ਇਹ ਮਾਤਾ ਪੁੱਛਾਂ ਕਢਾਉਂਦੀ ਫਿਰਦੀ ਹੈ, ਖੰਮਣੀਆਂ ਬਣਾਉਂਦੀ, ਪੰਡਤਾਂ ਤੋਂ ਟੇਵੇ ਲਾਉਂਦੀ ਹੈ, ਇਹ ਚੱਬੇ ਪਿੰਡ ਦੀ ਮਾਤਾ ਜੋ ਪੁੱਤ ਵਾਸਤੇ ਕਈ ਥਾਵਾਂ ਤੇ ਭਟਕਦੀ ਫਿਰਦੀ ਹੈ, ਧਾਗਿਆਂ ਤਵੀਤਾਂ ਨਾਲ ਚੱਲਦੀ ਨਹੀਂ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਤੇ, ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਣ ਇਨਸਾਨ ਤੇ, ਛੱਡਦਾ ਨੀ ਬਾਹ ਮੇਰਾ ਬਾਬਾ ਕਿਤੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ, ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤ ਨਾ, ਪਾਰਸ ਨਾ ਮੁੱਲ ਕਦੇ ਮਿਲਦੇ ਦਕਾਰ। ਉਸ ਮਾਤਾ ਦਾ ਮੇਰੇ ਸਾਥੀ ਮਾਤਾ ਸੁਲੱਖਣੀ ਦਾ ਹਾਲ, ਮਾਤਾ ਸੁਲੱਖਣੀ ਦੀ ਜਿਹੜੀ ਦਿਸ਼ਾ ਹੈ, ਉਹਦਾ ਕਾਰੋਬਾਰ ਕੰਮ ਘਰ ਘਰ ਘਰ ਬਾਰ। ਭਾਈ ਜਗਤਾਰ ਸਿੰਘ ਜੀ ਮੰਗੇਆਲ, ਭਾਈ ਜਗਸੀਰ ਸਿੰਘ ਬਾਂਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਨਾ ਮਹਿਲ ਮਨਾਰੇ ਚੰਗੇ ਲੱਗਦੇ ਤੇ ਨਾ ਚੰਗੀਆਂ ਲੱਗਣ ਸਗਾਤਾਂ। ਜਦੋਂ ਮਾਣਾ ਦਾਸ ਹੋਵੇ ਨਾ ਉਦੋਂ ਫਿਰ ਮਹਿਲ ਵੀ ਨਹੀਂ ਚੰਗੇ ਲੱਗਦੇ, ਘਰ ਦੇ ਵਿੱਚ ਪਏ ਪਦਾਰਥ ਵੀ ਨਹੀਂ ਚੰਗੇ ਲੱਗਦੇ, ਧਨ ਦੌਲਤ ਸੋਨਾ ਚਾਂਦੀ ਨਹੀਂ ਚੰਗਾ ਲੱਗਦਾ ਉਦੋਂ। ਨਾ ਮਹਿਲ ਮਨਾਰੇ ਮਨ ਨੂੰ ਭਾਉਂਦੇ ਨਾ ਚੰਗੀਆਂ ਲੱਗਣ ਸਗਾਤਾਂ, ਭੁੱਖੇ ਮੂਹਰੇ ਰਜਕ ਬਿਨਾਂ ਕੀ ਦੱਸ ਪਾਵਾਂਗੇ ਬਾਤਾਂ। ਇੱਕ ਪੰਜਾਬੀ ਦੀ ਕਹਾਵਤ ਆ, ਕਹਿੰਦੇ ਭੁੱਖੇ ਮੂਹਰੇ ਬਾਤ ਪਾਈ ਉਹ ਕਹਿੰਦਾ ਟੋਕੋ, ਕਿਉਂਕਿ ਜਿਹੜਾ ਢਿੱਡੋ ਭੁੱਖਾ ਉਹਨੂੰ ਤਾਂ ਰੋਟੀ ਦਾ ਹੀ ਫਿਕਰ ਆ, ਢਿੱਡੋ ਰੱਜਿਆ ਜਿਹੜਾ ਉਹ ਆਨੰਦ ਵਿੱਚ ਹੈ। ਜੇ ਰੱਬ ਦਾ ਸ਼ੁਕਰਾਨਾ ਕਰਦਾ ਉਦੋਂ ਵੀ ਆਨੰਦ ਵਿੱਚ ਆ, ਜੇ ਸ਼ੁਕਰਾਨਾ ਨਹੀਂ ਕਰਦਾ ਨਾ ਰੱਜ ਪੁੱਜ ਕੇ ਤੇ ਫਿਰ ਰੱਜੇ ਹੋਇਆ ਵੀ ਮਾੜਾ। ਉਹਦਾ ਸ਼ੁਕਰਾਨਾ ਆ ਕਿ ਪਾਣੀ ਦੀ ਬੂੰਦ ਵੀ ਪੀਏ ਨਾ ਤਾਂ ਵੀ ਕਰੀਏ। ਨਾ ਮਹਿਲ ਮਨਾਰੇ ਮਨ ਨੂੰ ਭਾਉਂਦੇ ਨਾ ਚੰਗੀਆਂ ਲੱਗਣ ਸਗਾਤਾਂ, ਭੁੱਖੇ ਮੂਹਰੇ ਰਜਕ ਬਿਨਾਂ ਦੱਸ ਕੀ ਪਾਵਾਂਗੇ ਬਾਤਾਂ। ਦਿਨ ਤਾਂ ਪਾਰਸਾ ਲੰਘ ਜਾਂਦਾ ਹੈ ਨਾ ਲੰਘਦੀਆਂ ਕਾਲੀਆਂ ਰਾਤਾਂ। ਜਦੋਂ ਕਿਸੇ ਚੀਜ਼ ਦੀ ਥੋੜ ਹੋਵੇ ਨਾ, ਜਦੋਂ ਕੋਈ ਵਿਯੋਗ ਲੱਗਾ ਹੋਵੇ, ਜਦੋਂ ਕੋਈ ਦੁੱਖ ਹੋਵੇ, ਜਾਂ ਦਰ ਦਰ ਤੇ ਭਟਕ ਕੇ ਬੰਦਾ ਥੱਕ ਗਿਆ ਹੋਵੇ, ਮਨ ਅਸ਼ਾਂਤ ਹੋ ਗਿਆ ਹੋਵੇ, ਫਿਰ ਦਿਨ ਰਾਤ ਲੰਘਾਉਣੇ ਔਖੇ ਹੋ ਜਾਂਦੇ ਆ। ਗੁਰੂ ਮਹਾਰਾਜ ਕਿਰਪਾ ਕਰਨਾ, ਅਸੀਂ ਇਸੇ ਕਰਕੇ ਗੁਰੂ ਘਰ ਆਉਣੇ ਕਿ ਸੱਚੇ ਪਾਤਸ਼ਾਹ ਅਸੀਂ ਇੰਨੇ ਜੋਗੇ ਹੈਣੀ, ਦੁੱਖ ਨਹੀਂ ਝੱਲਣਾ ਰਹੇ, ਕਿਰਪਾ ਕਰਿਓ, ਦੁੱਖਾਂ ਦਲਿੱਦਰਾਂ ਵਿਘਣਾ ਬਣਾਸਰਾਂ ਦਾ ਨਾਸ ਕਰਿਓ, ਨਾਮ ਬਾਣੀ ਭਜਨ ਦਾ ਪ੍ਰਕਾਸ਼ ਕਰਿਓ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਮੇਰੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਅਕਾਲ ਪੁਰਖ ਨਿਰੰਕਾਰ ਦੇ ਦਰ ਤੇ ਆ ਕੇ ਸਮਤ ਮਿਲਦੀ ਸਾਨੂੰ ਵੀ ਅਸੀਂ ਰਹਿਣਾ ਕਿਵੇਂ ਆ ਦੁਨੀਆਂ ਦੇ ਵਿੱਚ। ਤੇ ਮਾਤਾ ਸੁਲੱਖਣੀ ਇਹ ਜਿਹਦੇ ਕੋਲ ਵੀ ਜਾਂਦੀ ਆ ਨਾ, ਕਿਉਂਕਿ ਆਮ ਹੀ ਹੈ ਵੀ ਜਦੋਂ ਘਰੇ ਧੀ ਪੁੱਤ ਨਾ ਹੋਵੇ ਤੇ ਬੰਦਾ ਕਈ ਵਾਰੀ ਆਂਢ ਗੁਆਂਢ ਦੇ ਦੱਸਣ ਦੇ ਵੀ ਫਲਾਣੇ ਥਾਂ ਲਲੇਰ ਤਾਰਿਆ, ਜਾਂ ਕਿਸੇ ਸਿਆਣੇ ਕੋਲ ਜਾਇਆ, ਜਾਂ ਪੰਡਿਤ ਤੋਟੇ ਵਾਲੋ ਵਾਲਾ, ਜਾਂ ਹਵਨ ਕਰ ਵਾਲਾ, ਇਹ ਜਿਹੀਆਂ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਆਪਣੇ ਵਿੱਚ। ਤੇ ਜਦੋਂ ਮਾਣਾ ਭੜਕਦਾ ਹੋਵੇ ਤੇ ਬੰਦਾ ਫਿਰ ਮਗਰ ਵੀ ਲੱਗ ਜਾਂਦਾ। ਹਾਂ, ਬਿਰਲੇ ਆ ਜਿਹੜੇ ਨਹੀਂ ਲੱਗਦੇ ਮਗਰ। ਸਾਡੀ ਜਿਹੜੀ ਅਵਸਥਾ ਨਾ, ਗੁਰੂ ਕਿਰਪਾ ਕਰੇ ਇਹੋ ਜਿਹੀ ਬਣੀ ਰਹੇ ਵੀ ਮਹਾਰਾਜ ਨੂੰ ਕਹੀਏ, ਮਹਾਰਾਜ ਵੀ ਜੇ ਤੂੰ ਰਾਜ ਕਰਾ ਦੇਵੇਂ ਤੇਰੀ ਹੀ ਵਡਿਆਈ ਆ, ਜੇ ਭੀਖ ਮੰਗਾ ਦੇਵੇਂ ਤਾਂ ਵੀ ਕਿਸੇ ਦਰ ਤੇ ਨਹੀਂ ਜਾਣਾ, ਅਸੀਂ ਰਾਜ ਕਰਾਵੇ ਤਾਂ ਕਵਨ ਬੜਾਈ, ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਸਾਡੀ ਸਿੱਖਾਂ ਦੀ ਅਵਸਥਾ ਇਹੀ ਚਾਹੀਦੀ ਹੈ, ਬਸ ਆਹ ਦਾਤੇ ਦੇ ਦਰ ਤੇ ਆਉਣਾ, ਇਹ ਥੋੜਾ ਦੇ ਦੇਵੇ, ਬਾਹਲਾ ਦੇ ਦੇਵੇ, ਉਹਦੇ ਵਿੱਚ ਹੀ ਆਨੰਦ ਆ, ਉਹਦੀ ਰਜਾ ਚ, ਉਹਦੇ ਸਿਧਾਂਤ ਚ, ਗੁਰਮਤ ਦੇ ਹਿਸਾਬ ਦੇ ਨਾਲ ਜੀਵਨ ਜਿਉਣਾ ਹੀ ਆਨੰਦ ਦੀ ਪ੍ਰਾਪਤੀ ਹੈ। ਇਹ ਵਿਚਾਰੀ ਮਾਤਾ ਜਿਵੇਂ ਬਾਬਾ ਆਦਮ ਵੀ ਹੋਇਆ ਇਸੇ ਤਰ੍ਹਾਂ ਇੱਕ, ਉਹਨੇ ਵੀ ਬੜੇ ਪੀਰ ਫਕੀਰੇ ਮਾਤਾ ਨੇ ਮਨਾਏ ਹੈ, ਬੜੇ ਰੋਟ ਲਾਏ ਹੈ, ਬੜੀ ਦੇਵੀ ਦੇਵਤਿਆਂ ਦੇ ਭਟਕਦੀ ਆ, ਬੜੇ ਟੂਣੇ ਟਾਮਣ ਰਸਤਿਆਂ ਦੇ ਵਿੱਚ ਝਾੜੂ ਖਿਲਾਰੇ ਆ, ਲਲੇਰ ਸੁੱਟੇ ਆ, ਨਾਰੀਅਲ ਤਾਰੇ ਆ ਪਾਣੀ ਦੇ ਵਿੱਚ, ਖੰਭਣੀਆਂ ਬੰਨੀਆਂ, ਦਰਖਤਾਂ ਨੂੰ ਲਾਲ ਕੱਪੜੇ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਆਪਣੇ ਪੰਜਾਬ 'ਚ ਜਾਈਏ ਤੇ ਦਰਖਤਾਂ ਨੂੰ ਲਾਲ ਕੱਪੜੇ ਸੰਧੂਰ ਲਾਇਆ ਹੁੰਦਾ, ਕਿਉਂਕਿ ਦਰਖਤ ਨੂੰ ਤਾਂ ਪਾਣੀ ਦੀ ਲੋੜ ਆ, ਲੋਕ ਤੇਲ ਪਾਈ ਜਾਂਦੇ ਆ, ਤੇਲ ਪਾਉਣ ਨਾਲ ਉਹਦੀਆਂ ਜੜ੍ਹਾਂ ਵੀ ਸੁੱਕ ਜਾਂਦੀਆਂ। ਅਗਿਆਨ ਤੋਂ ਹੀ ਨਾ ਜਿਹੜਾ ਬੰਦਾ ਉਹ ਤਾਂ ਪਸ਼ੂਆਂ ਨੂੰ ਵੀ ਮੰਨੀ ਜਾਂਦਾ, ਸੱਪਾਂ ਨੂੰ, ਠੂਹਿਆਂ ਨੂੰ, ਤੇ ਆਪਣੇ ਤਾਂ ਸੱਪਾਂ ਨੂੰ ਵੀ ਮੰਨੀ ਜਾਂਦੇ ਲੋਕ, ਗੁੱਗਾ ਬਾਬਾ ਕਹਿ ਕੇ ਉਹਦੀ ਪੂਜਾ ਕਰਦੇ ਆ। ਮਹਾਰਾਜ ਕਹਿੰਦੇ ਤੈਨੂੰ ਤਾਂ ਬੰਦਾ ਬਣਾ ਕੇ ਭੇਜਿਆ, ਇਹ ਜਿਹੜੇ ਜੂਨਾ ਭੋਗਦੇ ਉਹਨਾਂ ਨੂੰ ਤੂੰ ਮੰਨਦਾ ਫਿਰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਹਿੰਦੇ ਤੂੰ ਇਹਨਾਂ ਤੋਂ ਉੱਪਰ ਆ ਜਿਹਨਾਂ ਨੂੰ ਮੱਥੇ ਟੇਕਦਾ ਫਿਰਦਾ। ਆ ਹੁਣ ਤਾਂ ਥੋੜਾ ਸ਼ਾਇਦ ਰਿਵਾਜ ਘੱਟ ਗਿਆ, ਪਹਿਲਾਂ ਬਾਹਲਾ ਸੀ ਵੀ ਗੁੱਗਾ ਪੂਜਣਾ, ਤੇ ਜੇ ਕਿਤੇ ਗੁੱਗਾ ਬਾਬਾ ਉੱਥੇ ਨਿਕਲ ਆਵੇ ਫਿਰ ਮਾਈਆਂ ਉੱਥੇ ਹੀ ਸੇਵੀਆਂ ਵਾਲੀ ਪਲੇਟ ਛੱਡ ਕੇ ਭੱਜ ਵੀ ਜਾਂਦੀਆਂ, ਕਿਉਂਕਿ ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਸੀਂ ਨਾ ਗੁੱਗਿਆਂ ਦੇ ਪੁਜਾਰੀ ਹਾਂ, ਨਾ ਮੜੀਆਂ ਦੇ ਪੁਜਾਰੀ ਹਾਂ, ਨਾ ਦਰਖਤਾਂ ਦੇ ਪੁਜਾਰੀ ਹਾਂ, ਨਾ ਸਿਆਣਿਆਂ ਦੇ ਤੇ ਨਾ ਪੰਡਤਾਂ ਦੇ। ਕਿਸ਼ਨ ਬਿਸ਼ਨ ਕਬਹੁ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਮੇਰੇ ਬਾਜਾਂ ਵਾਲੇ ਕਹਿੰਦੇ ਮੈਂ ਨੀ ਕਿਸੇ ਕਿਸ਼ਨ ਵਿਸ਼ਨੂੰ ਨੂੰ ਧਿਆਉਂਦਾ, ਮੈਨੂੰ ਕਿਸੇ ਦੇਵੀ ਦੇਵਤੇ ਦੀ ਲੋੜ ਨਹੀਂ, ਮੈਨੂੰ ਤਾਂ ਤੇਰੀ ਲੋੜ ਆ ਜਿਹਨੇ ਦੇਵੀ ਦੇਵਤੇ ਬਣਾਏ ਆ, ਮੈਂ ਤਾਂ ਤੈਨੂੰ ਧਿਆਉਣਾ ਸਿੱਧਾ ਅਕਾਲ ਪੁਰਖ। ਸਾਡਾ ਜਿਹੜਾ ਨਾਤਾ ਸਿੱਧਾ ਅਕਾਲ ਪੁਰਖ ਨਾਲ ਜੋੜਿਆ ਰੱਬ ਨੇ, ਨਿਰੰਕਾਰ ਨੇ, ਪਰਮੇਸ਼ਰ ਨੇ, ਤੇ ਜੇ ਆਪਾਂ ਰਾਹ ਚ ਤੋੜਦੇ ਫਿਰਦੇ ਤਾਂ ਵੱਖਰੀ ਗੱਲ ਆ। ਇਹ ਮਾਤਾ ਸੁਲੱਖਣੀ ਨੂੰ ਕਿਤੋਂ ਵੀ ਖੈਰ ਨਾ ਪਈ। ਪੁੱਤਾਂ ਵਾਲਿਓ, ਜਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ, ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ, ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਦੇ ਵਿੱਚ ਪ੍ਰਾਣ ਪੁੱਤਰ, ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ, ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਇਹ ਇੱਕ ਕਲਪਨਾ ਕਵੀ ਦੀ, ਵੀ ਜਿਹੜਾ ਪੁੱਤਰ ਆ ਨਾ, ਮਹਾਰਾਜ ਨੇ ਵੀ ਕਿਹਾ ਪੁੱਤੀ ਗੰਢ ਪਵੇ ਸੰਸਾਰ, ਉਹਦੇ ਨਾਲ ਆਪਾਂ ਕਹਿੰਦੇ ਚਲੋ ਵੰਸ਼ ਚੱਲਦੀ, ਸਾਡੀ ਪੀੜ੍ਹੀ ਚੱਲਦੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਕੱਲ ਹਰਗੋਬਿੰਦ ਸਾਹਿਬ ਜੀ ਦਾ ਆਪਾਂ ਗੁਰਤਾਗਤੀ ਦਿਵਸ ਬਣਾ ਕੇ ਹਟੇ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਲਈ ਵੀ ਇਹ ਸ਼ਬਦ ਵਰਤੇ ਗਏ ਆ ਵੀ ਸੋਢੀਆਂ ਦੀ ਪੀੜ੍ਹੀ ਚੱਲੀ ਆ ਵਾਰੋ ਵਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਵੀ ਉਹੀ ਰੂਪ ਆ, ਉਹੀ ਤਾਕਤ ਆ, ਉਹੀ ਸ਼ਕਤੀ ਹੈ, ਤੇ ਜੋਤ ਉਹੀ ਆ, ਸਰੀਰ ਹੀ ਬਦਲਿਆ ਇਕੱਲਾ। ਪੁੱਤਾਂ ਨਾਲ ਪੀੜ੍ਹੀ ਚੱਲਦੀ ਹੈ। ਤੇ ਜੇ ਆਪਾਂ ਕਹੀਏ ਵੀ ਸਾਡੇ ਸਮਾਜ ਦੇ ਵਿੱਚ, ਹਾਂ ਦੁਨੀਆਦਾਰੀ ਦਾ ਇਤਿਹਾਸ ਕੋਈ ਪੜ੍ਹੀਏ, ਤੇ ਉਹਦੇ ਵਿੱਚ ਔਰਤ ਨੂੰ ਨਾ ਭੱਦੇ ਸ਼ਬਦਾਂ ਨਾਲ ਲਿਖਿਆ ਗਿਆ, ਹਰੇਕ ਵਿੱਚ, ਹਰੇਕ ਧਰਮ ਦੇ ਵਿੱਚ ਬਰਾਬਰ ਦਾ ਸਤਿਕਾਰ ਨਹੀਂ ਮਿਲਿਆ। ਮਸੀਤ ਦੇ ਵਿੱਚ ਵੀ ਸ਼ਾਇਦ ਕੁਝ ਦੇਣਾ, ਕਹਿੰਦੇ ਔਰਤ ਨੂੰ ਉੱਥੇ ਜਾਣ ਦੀ ਮਨਾਹੀ ਹੈ, ਤੇ ਜੇ ਪੰਡਿਤ ਦੇ ਜਨੇਊ ਪਾਇਆ ਜਾਂਦਾ ਤੇ ਬੰਦੇ ਦੇ ਮਰਦ ਦੇ ਹੀ ਪਾਇਆ ਜਾਂਦਾ, ਔਰਤ ਦੇ ਨਹੀਂ ਪਾਇਆ ਜਾਂਦਾ ਜਨੇਊ। ਧਰਮ ਦੀ ਜਿਹੜੀ ਨਿਸ਼ਾਨੀ ਉਹਨਾਂ ਦੇ ਧਰਮ ਦੇ ਮੁਤਾਬਕ, ਬਾਬੇ ਨਾਨਕ ਨੇ ਮੇਰੇ ਪਾਤਸ਼ਾਹ ਜੀ ਨੇ ਇਸੇ ਕਰਕੇ ਹੀ ਹਰਦਿਆਲ ਪਾਂਡੇ ਨੂੰ ਕਿਹਾ ਸੀ ਨਾ, ਜਦੋਂ ਜਨੇਊ ਪਾਉਣ ਲੱਗੇ ਤੇ ਮਹਾਰਾਜਾ ਹੱਥ ਫੜ ਕੇ ਉਹਦਾ, ਕਹਿੰਦੇ ਪੰਡਿਤ ਜੀ ਕੀ ਕਰਦੇ ਹੋ, ਧਾਗੇ ਕਾਹਦੇ ਲਈ? ਕਹਿੰਦੇ ਉੱਚੀ ਕੁੱਲ ਦੀ ਨਿਸ਼ਾਨੀ ਹੈ, ਇਹ ਜਨੇਊ ਬੇਦੀ ਕੁੱਲ ਦੇ ਪਾਇਆ ਜਾਂਦਾ, ਤੁਹਾਡੀ ਰੀਤੀ ਆ, ਪਰੰਪਰਾ ਤੋਂ ਚੱਲੀ ਆਉਂਦੀ ਵੱਡ ਵਡੇਰਿਆਂ ਤੋਂ। ਤੇ ਮਹਾਰਾਜ ਕਹਿੰਦੇ ਮੇਰੀ ਭੈਣ ਦੇ ਤਾਂ ਪਾਇਆ ਨਹੀਂ, ਮੇਰੇ ਤੋਂ ਵੱਡੀ ਆ 5 ਸਾਲ, ਭੈਣ ਦੇ ਵੀ ਛੱਡੋ, ਮੇਰੀ ਮਾਂ ਦੇ ਨਹੀਂ ਪਾਇਆ ਇਹ ਜਨੇਊ, ਤੇ ਇਹ ਉੱਚੀ ਕੁੱਲ ਚੋਂ ਨਹੀਂ, ਇਹ ਸਾਡੀ ਬਰਾਦਰੀ ਚੋਂ ਨਹੀਂ ਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਤਾਂ, ਕੁੱਲਾਂ ਬਰਾਦਰੀਆਂ ਮਨੁੱਖ ਨੇ ਬਣਾਈਆਂ, ਦੁਨੀਆਂ ਨੇ ਬਣਾਈਆਂ, ਰੱਬ ਨੇ ਤਾਂ ਇਨਸਾਨ ਭੇਜਿਆ, ਤੇ ਇਨਸਾਨ ਨੂੰ ਰੱਬ ਨੇ ਕਿਹਾ ਵੀ ਚੰਗੇ ਗੁਣਾਂ ਦਾ ਜਨੇਊ ਪਾ, ਧਾਗਿਆਂ ਦਾ ਨਹੀਂ, ਦਇਆ ਕਪਾ ਸੰਤੋਖ ਸੂਤ। ਕਹਿੰਦੇ ਤੇਰੇ ਅੰਦਰ ਦਇਆ ਹੋਣੀ ਚਾਹੀਦੀ, ਦਇਆ ਤਾਂ ਆਪਾਂ ਭਰਾ ਤੇ ਵੀ ਨਹੀਂ ਕਰਦੇ, ਦਇਆ ਹੋਵੇ ਤੇਰੇ ਅੰਦਰ, ਦਇਆ ਕਪਾ ਸੰਤੋਖ ਸੂਤ, ਸੰਤੋਖ ਹੋਵੇ ਤੇਰੇ ਅੰਦਰ, ਸੂਤ ਜਿਹੜਾ ਸੰਤੋਖ ਦਾ ਹੋਵੇ, ਦਇਆ ਦੀ ਕਪਾ ਹੋਵੇ, ਜੱਤ ਗੰਢੀ, ਜੱਤ ਦੀ ਗੰਢੀ ਹੋਵੇ, ਸੱਤ ਵੱਟ, ਸੱਤ ਦਾ ਵੱਟ ਹੋਵੇ, ਇਹ ਜਨੇਊ ਜੀ ਕਾ ਹੀ ਤਾਂ ਪਾਂਡੇ, ਨਾ ਇਹ ਟੁੱਟੇ ਨਾ ਮਲ ਲਾਗੇ, ਨਾ ਇਹ ਜਲੇ ਨਾ
1: ਜਾਏ।
0: ਮਹਾਰਾਜ ਕਹਿੰਦੇ ਨਾ ਇਹ ਟੁੱਟੇ ਨਾ ਖਰਾਬ ਹੋਵੇ, ਨਾ ਮੈਲ ਲੱਗੇ, ਨਾ ਜਲੇ, ਨਾ ਸੜੇ, ਨਾ ਡਿੱਗੇ, ਨਾ ਗੁਆਚੇ, ਇਹੋ ਜਿਹਾ ਜਨੇਊ ਹੈਗਾ ਤਾਂ ਪਾ ਦੇ, ਤੇ ਨਹੀਂ ਆਪਦੇ ਧਾਗੇ ਪਰੇ ਲੈ ਜਾ। ਕਿਉਂ ਸਾਨੂੰ ਗੁਰੂ 10 ਪਾਤਸ਼ਾਹਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੇ ਗਿਆਨ ਦਿੱਤਾ, ਗਿਆਨ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਜੇ ਇੱਥੇ ਗਿਆਨ ਹੀ ਨਹੀਂ ਆਪਣਾ, ਆਪਾਂ ਸਾਰੇ ਹੀ ਇਹ ਨਹੀਂ ਵੀ ਅਸੀਂ ਗਿਆਨੀ ਹਾਂ ਜੇ ਖੜ ਕੇ ਸਟੇਜ ਤੇ ਬੋਲਦੇ, ਆਪਣੀ ਤਾਂ ਡਿਊਟੀ ਹੈ ਕਿਸੇ ਦੀ ਸੁਣਾਉਣ ਦੀ ਤੇ ਕਿਸੇ ਦੀ ਸੁਣਨ ਦੀ। ਹਾਂ ਅਸੀਂ ਸਾਰੇ ਇੱਥੋਂ ਗੁਰੂ ਤੋਂ ਗਿਆਨ ਲੈਣ ਆਉਣੇ ਆ, ਤੇ ਗਿਆਨ ਹੀ ਸਾਡੀ ਭਗਤੀ ਹੈ, ਜਦੋਂ ਗਿਆਨ ਆ ਗਿਆ ਨਾ ਸਾਨੂੰ, ਉਦੋਂ ਸਾਰੀ ਦੁਨੀਆ ਹੀ ਰੱਬ ਦਿਸੂ, ਸਾਰੀ ਦੁਨੀਆ, ਉਦੋਂ ਹਰੇਕ ਦੇ ਵਿੱਚ ਰੱਬ ਹੀ। ਭਗਤਾਂ ਨੇ ਤਾਂ ਕੁੱਤਿਆਂ ਦੇ ਰੂਪ ਵਿੱਚੋਂ ਵੀ ਰੱਬ ਦੇਖ ਲਿਆ। ਮੇਰੇ ਪਾਤਸ਼ਾਹ ਗਰੀਬ ਨਵਾਜ, ਸਤਿਗੁਰੂ ਸੋਝੀ ਦਿੰਦੇ, ਸਮਤ ਦਿੰਦੇ ਆ, ਉਹ ਮਾਤਾ ਸੁਲੱਖਣੀ ਨੇ ਥਾਂ ਥਾਂ ਤੇ ਰੋਟ ਲਾਏ ਐ, ਥਾਂ ਥਾਂ ਤੇ ਪੀਰ ਮਨਾਏ ਐ, ਥਾਂ ਥਾਂ ਤੇ ਖੀਰਾਂ ਸੁੱਕੀਆਂ ਏ, ਥਾਂ ਥਾਂ ਤੇ ਲਲੇਰ ਤਾਰੇ ਨੇ, ਬੜਾ ਕੁਝ ਕੀਤਾ, ਪਰ ਕਿਧਰੋਂ ਵੀ ਖੈਰ ਨਾ ਪਈ। ਰੋਂਦੀ ਆਉਂਦੀ ਹੈ, ਜਦੋਂ ਬੰਦਾ ਅੰਦਰੋਂ ਖਾਲੀ ਹੋਵੇ ਤੇ ਉਹਦੇ ਅੱਖਾਂ 'ਚ ਹੰਝੂ ਆ ਜਾਂਦੇ ਆ, ਰੋਂਦੀ ਆਉਂਦੀ ਹੈ। ਘਾਟ ਘਰੇ ਧੀ ਤੇ ਪੁੱਤ ਦੀ ਹੈ। ਮੈਂ ਇੱਥੇ ਇੱਕ ਬੇਨਤੀ ਹੋਰ ਕਰਨ ਲੱਗਾ ਸੀ ਵੀ ਆਪਾਂ ਸਾਰੇ ਜਾਣੇ ਕਹਿੰਦੇ ਵੀ ਪੁੱਤ ਦੀ ਜ਼ਰੂਰਤ ਹੈ, ਹਾਂ ਪੀੜ੍ਹੀ ਚੱਲਦੀ, ਸਾਡੀ ਵੰਸ਼ ਰਹਿੰਦੀ ਹੈ, ਤੇ ਜੇ ਆਪਾਂ ਇਤਿਹਾਸ ਪੜ੍ਹੀਏ, ਬਾਬੇ ਨਾਨਕ ਦੇ ਤੋਂ ਪਹਿਲੀ ਵੱਡੀ ਭੈਣ ਸੀ ਬੇਬੇ ਨਾਨਕੀ, ਮਾਤਾ ਤ੍ਰਿਪਤਾ ਦੀ ਕੁੱਖ 'ਚੋਂ ਜਨਮ ਲਿਆ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੂਸਰੀ ਪਾਤਸ਼ਾਹੀ, ਉਹਨਾਂ ਦੇ ਘਰੇ 2 ਧੀਆਂ ਸੀ, ਬੀਬੀ ਅਮਰੋ ਤੇ ਬੀਬੀ ਅਨੋਖੀ। ਬੀਬੀ ਅਮਰੋ ਦੇ ਕਾਰਨ ਹੀ ਬਾਬਾ ਅਮਰੂ ਜੀ ਮਹਾਰਾਜ ਦੀ ਸੰਗਤ 'ਚ ਆਏ ਸੀ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਘਰੇ ਵੀ 2 ਧੀਆਂ, ਬੀਬੀ ਭਾਨੀ ਤੇ ਬੀਬੀ ਦਾਨੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਵੱਡੇ ਪੁੱਤਰ ਹੋਏ ਆ, ਨਾਂ ਰੱਖਿਆ ਬਾਬਾ ਗੁਰਦਿੱਤਾ। ਇੱਕ ਦਿਨ ਮਾਤਾ ਗੰਗਾ ਜੀ ਉਂਗਲੀ ਲਾ ਕੇ ਤੁਰੇ ਆਉਂਦੇ ਆ ਬਾਬੇ ਗੁਰਦਿੱਤੇ ਨੂੰ, ਤੇ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਨੂੰ ਕਹਿੰਦੇ ਕਹਿੰਦੇ ਪੁੱਤਰ ਜੀ ਪੋਤਿਆਂ ਦੀ ਜੋੜੀ ਚਾਹੀਦੀ। ਮਹਾਰਾਜ ਹੱਸ ਪਏ ਕਹਿੰਦੇ ਪੋਤੇ ਬਥੇਰੇ ਦੇ ਦੇਣੇ ਰੱਬ ਨੇ, ਪਰ ਹੁਣ ਮੈਂ ਧੀ ਮੰਗ ਲਈ। ਬਾਬੇ ਗੁਰਦਿੱਤੇ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਅਰਦਾਸ ਧੀ ਦੀ ਕੀਤੀ। ਹੁਣ ਫਿਰ ਬੀਬੀ ਵੀਰੋ ਦਾ ਜਨਮ ਹੋਇਆ। ਪੁੱਤਰ ਧੀ ਕੋਈ ਸਮਾਨ ਆ ਸਾਡੇ ਸਮਾਜ ਦੇ ਵਿੱਚ। ਸਾਡੇ ਗੁਰੂ ਨੇ ਬੜਾ ਮਾਣ ਸਨਮਾਨ ਦਿੱਤਾ ਬਰਾਬਰਤਾਈ ਦਾ ਭੈਣਾਂ ਨੂੰ ਬੀਬੀਆਂ ਨੂੰ। ਆਓ ਤੁਰਦੀ ਫਿਰਦੀ ਰੋਂਦੀ ਕਰਲਾਉਂਦੀ ਭਾਈ ਗੁਰਦਾਸ ਜੀ ਨੂੰ ਮਿਲੀ ਹੈ ਤੇ ਮਹਾਰਾਜਾ ਇੱਧਰ ਸਘਰਾਣੇ ਪਹੁੰਚੇ ਹੋਏ ਹੈ। ਦੀਵਾਨ ਸਜੇ ਆ ਸੱਚੇ ਪਾਤਸ਼ਾਹ ਜੀ ਦੇ, ਸਘਰਾਣੇ ਦੀ ਧਰਤੀ ਨੂੰ ਉਤਾਰ ਰਹੇ ਨੇ। ਹਜ਼ਾਰਾਂ ਲੋਕ ਆ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਨਤਮਸਤਕ ਹੋ ਕੇ ਗੁਰੂ ਦੇ ਦਿਦਾਰੇ ਕਰਕੇ ਨਦਰੀ ਨਦਰ ਨਿਹਾਲ ਹੋ ਰਹੇ ਹੈ। ਤੇ ਭਾਈ ਗੁਰਦਾਸ ਜੀ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਦੇ ਆ। ਮਾਤਾ ਨੂੰ ਕਹਿੰਦੇ ਮਾਤਾ ਜੀ ਰੋਨੇ ਕਿਉਂ? ਮਾਤਾ ਜੀ ਕਹਿੰਦੇ ਵੀ ਭਰਾਵਾ ਕੀ ਦੱਸਾਂ, ਬੜੇ ਵੱਡੇ ਦਰਦ ਨੇ ਅੰਦਰ। ਇੱਕ ਗੱਲ ਹੋਰ ਆ ਵੀ ਦਰਦ ਆਲਾ ਹੀ ਦਰਦ ਵਾਲੇ ਨੂੰ ਸਮਝ ਸਕਦਾ। ਜਿਹਨੂੰ ਕੋਈ ਦਰਦ ਆ ਨਾ, ਉਹੀ ਗਾਂਹ ਵਾਲੇ ਦਾ ਦਰਦ ਮਹਿਸੂਸ ਕਰਦਾ, ਜਿਹਨੂੰ ਕੋਈ ਦਰਦ ਨਹੀਂ ਉਹ ਨਹੀਂ ਕਰਦਾ। ਦਰਦਾਂ ਦੀ ਮੱਲ ਮਿਲਾਉਣ ਵਾਲਾ ਕੋਈ ਕੋਈ ਹੁੰਦਾ, ਬਿਰਲਾ ਬਿਰਲਾ। ਨੋਣ ਭੁੱਕਣ ਵਾਲੇ ਤਾਂ ਬਥੇਰੇ ਮਿਲ ਜਾਣਗੇ, ਪਰ ਦਰਦਾਂ ਦੀ ਮੱਲਮ ਬਣ ਕੇ ਲੱਗਣ ਵਾਲੇ ਬਿਰਲੇ ਬਿਰਲੇ ਮਿਲਦੇ ਬੰਦੇ। ਭਾਈ ਗੁਰਦਾਸ ਜੀ ਨੇ ਬੜੇ ਬਚਨ ਵਧੀਆ ਬੋਲੇ ਮਾਤਾ ਨੂੰ, ਕਿਉਂਕਿ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸੀ। ਭਾਈ ਗੁਰਦਾਸ ਜੀ ਕਹਿੰਦੇ ਮਾਤਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਾਓ, ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਹੋਣਗੀਆਂ। ਜਾ ਕੇ ਜੋ ਮੰਗਣਾ ਮੰਗ ਲਓ। ਮਹਾਰਾਜ ਸੱਚੇ ਪਾਤਸ਼ਾਹ ਤੁੱਠੇ ਜਦੋਂ ਤੁੱਠੇ ਹੋਣਗੇ, ਕਿਰਪਾਲੂ ਦਿਆਲੂ ਹੋਣਗੇ, ਤੇਰੀ ਝੋਲੀ ਵਿੱਚ ਦਾਤ ਪੈ ਜੂਗੀ। ਆਓ ਜਿਵੇਂ ਮਾਤਾ ਸੁਲੱਖਣੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਿਦਾਰੇ ਕਰਕੇ ਮੁੱਖ ਚੋਂ ਕੁਝ ਕਹਿਣ ਲੱਗੇ ਸਾਥੀ ਹੈ।

0: ਲੈ ਜਾਂਦਾ ਝੋਲੀਆਂ ਭਰ ਕੇ ਆਉਂਦਾ ਸਵਾਲੀਏ, ਲੈ ਜਾਂਦਾ ਝੋਲੀਆਂ ਭਰ ਕੇ ਆਉਂਦਾ ਸਵਾਲੀਏ।
1: ਮਾਰ ਦਿਓ।

0: ਬਖਸ਼ ਦਿਓ ਮੈਨੂੰ ਪਾਤਸ਼ਾਹ ਹੋ
1: ਦਾਤ ਪੁੱਤਰ ਦੀ ਝੋਲੀ ਪਾ ਦਿਓ ਸੁੱਤੇ ਮੇਰੇ ਭਾਗ ਜਗਾ ਦਿਓ ਮੈਂ ਪੀਰ ਪੈਗੰਬਰ ਬਹੁਤ ਮਨਾਏ ਪਰ ਕੋਈ ਵੀ ਰਾਸ ਨਾ ਆਏ ਘਰ ਘਾਟ ਦੀ ਥੋੜ ਨਾ ਕੋਈ ਬੈਨ ਬੱਚਿਆਂ ਤੋਂ ਮੈਂ ਅੱਧ ਮੋਈ ਪਿਰਤਪਾਲ ਨੂੰ ਚਰਨੀ ਲਾ ਲਿਓ ਭੁੱਲਾਂ ਦਾਤਾ ਸਭ ਬਖਸ਼ਾ ਲਿਓ ਇਹ ਮਾਤਾ ਜੀ ਨੇ ਅਰਜੋਈਆਂ ਕੀਤੀਆਂ ਅਰਜ਼ਾਂ ਕੀਤੀਆਂ ਮਾਤਾ ਸੁਲੱਖਣੀ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ ਇੱਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਗੁਰਬਾਣੀ ਪੜ੍ਹਦਿਆਂ ਪਾਤਸ਼ਾਹ ਬਖਸ਼ਣ ਹਾਰੇ ਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਗੁਰੂ ਪਾਤਸ਼ਾਹ ਜੀ ਦਇਆ ਕਰਨ ਅੱਗੇ ਤੋਂ ਸਮਤ ਬਖਸ਼ਣ ਸ਼ੁੱਧ ਗੁਰਬਾਣੀ ਪੜ੍ਹਨ ਦੀ ਗੁਰ ਇਤਿਹਾਸ ਕਹਿਣ ਦੀਆਂ ਸਭਾਵਾਂ ਇਸੇ ਤਰ੍ਹਾਂ ਹੀ ਪਾਤਸ਼ਾਹ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਲਯੁਗਮੇ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਅਗਲਾ ਸਮਾਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬਲਾਵ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਦਰਬਾਰ ਸਾਹਿਬ ਵਾਲਿਆਂ ਦਾ ਜੱਥਾ, ਹੁਣ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਭਗਤ ਕਬੀਰ ਜੀ ਦਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ 14 ਜੂਨ ਨੂੰ ਭੋਗ ਪਾਏ ਜਾਣਗੇ ਸਵੇਰੇ 9:15 ਵਜੇ ਮੇਨ ਦਰਬਾਰ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, 18 ਨੂੰ ਭੋਗ ਪਾਏ ਜਾਣਗੇ। 18 ਜੂਨ ਤੱਕ ਅੰਮ੍ਰਿਤ ਵੇਲੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹਨ। 4 ਤੋਂ ਲੈ ਕੇ 5:30 ਵਜੇ ਤੱਕ ਮੇਨ ਹਾਲ ਵਿੱਚ ਸੰਗਤਾਂ ਕਰਦੀਆਂ ਹਨ। ਸੋ ਸੰਗਤਾਂ ਨੂੰ ਬੇਨਤੀ, ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुमरी महिमा वर्ण न साकू, तू ठाकुर

ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹੈ, ਸਤਿਗੁਰ ਸੰਗਤ ਬਖਸ਼ਣ ਯੋਗ ਹੈ, ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ। ਆਓ ਅਗਲੇਰੇ ਸਮੇਂ ਵਾਸਤੇ ਸਤਿਕਾਰ ਯੋਗ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾ ਕਰਨਗੇ। ਸਤਿਗੁਰ ਬਖਸ਼ਿਸ਼ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਗਿਆ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹ

ਸੁਣ ਵੱਡਾ ਆਕੈ ਸਭ ਕੋਏ ਕੇਵਟ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸੰਭਾਏ ਵੱਡੇ ਬੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਚਿਰਾ ਰਾਮ ਸਭ ਸੁਰਤੀ ਮਿਲ ਸੁਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੁਨ ਸਿੱਧੀ ਗਰੀਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੁਕੈ ਖਾਈ ਚਲੀਐ ਦੁਖਾ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਾ ਸਾਚੇ ਨਾਮ ਕੀ ਤਿਲਵਡਿਆਈ ਆਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗਾ ਗੁਣ ਇਹੋ ਹੋ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇਵਣ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰ ਹੈ ਤੀਕਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰ ਪਾਸ ਹਮ ਕੀਰੇ ਕਿਨ ਸਤਿਗੁਰ ਸੰਨਾਈ ਕਰ ਦਇਆ ਨਾ ਬਰਗਾਸ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾ ਬਰਗਾਸ ਗੁਰਮਤ ਨਾਮ ਨ ਪ੍ਰਾਣ ਸਕਾਈ ਹਰ ਕੀ ਤਮਰੀ ਰਹਿ ਰਾਸ ਰਾ ਹਾਜਣ ਕੇ ਵੱਡ ਬਾਗ ਵਡੇਰੇ ਜਿਨ ਹਰ ਹਰ ਸੱਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਾਸ ਹੈ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰਸ ਨਾਮ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤੇ ਜੀਵੈ ਤੀਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾ ਗੁਜਰੀ ਮਹਲਾ ਪੰਜਵਾ ਕਾਹੇ ਰੇਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਭਰਿਆ ਸੈਲ ਪਤਨ ਮੈਂ ਜੰਤੋ ਪਾਏ
ਤਾਗਾ ਰਿਜੰ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਬਾਇਆ ਸੁਕੇ ਕਾਠ ਹਰਿਆ ਰਹਾ ਚੰਨ ਪਿਤਾ ਲੋ ਸੁਦ ਬਣਤਾ ਕੋਈ ਨਾ ਕਿਸ ਕੀ ਧਰਿਆ ਸਹਿ ਸਹਿ ਰਿਜਸ ਬਾਹੀ ਠਾਕੁਰ ਕਾਹੇ ਮਨ ਪੋ ਕਰਿਆ ਊੜੈ ਊੜਿਆ ਵੈਸਾ ਕੋਸਾ ਤਿਸ ਪਾਛੇ ਬਚਰੇ ਚਰਿਆ ਤਿੰਨ ਕਮਲ ਖਿਲਾਵੈ ਕਮਲ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਂਤ ਅਸ਼ਟ ਸਿਧਾਨ ਠਾਕੁਰ ਕਰਤਾ ਧਰਿਆ ਜਨ ਨਾਨਕ ਬਲਬ ਸਦ ਬਜਾਈਐ ਤੇਰਾ ਅੰਤ ਨ ਪਾਰਾ ਵਰਿਆ

സോപ്പൊക്കെ നിറഞ്ഞണ അർപ്പൊക്കെ നിറഞ്ഞണ അർ അഗ്മ അഗ്മ പാറ സവത്തി അവഹ സവത്തി അവഹ തുജി ഹസച്ചേ സിജനഹാര സവ ജീയോ തുമ്പാരേ ജീ തൂ ജിയാ കാതാര ഹർത്തിയ വഹോ സന്തോ ജീ സദുഖ വിസാരനഹാര ഹരിയാപേ ഠാകുര ഹരിയാപേ സേവക ജീ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰ ਨਰਿੰਦਰ ਜੀ ਹਰੇ ਕੋ ਭੁਗ ਸਮਾਨਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੁੱਜ ਵਿਦਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸਿਵ ਹੈ ਜੋ ਸਿਵ ਹੈ ਤੁਜੀ ਜਨ ਨਾਨਕ ਤਿੰਨ ਕੁਰਬਾਨਾ ਹਰਤੀ ਆਵ ਹੈ ਹਰਤੀ ਆਵ ਹੈ ਤੁਜੀ ਸੇਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਚਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ

ਚੁਣ ਚੁਣ ਸਤਨਾ ਮਾਰੇ ਮਾਰੀਆ ਹੈ ਆਬ ਆਂਦੇ ਮੁਜਾ ਬਰੀਆ ਮਨ ਕਾਕਾ ਤਰਾਸ ਨਵਰੀਆ ਹੁਜਾ ਸਦਾ ਮਾਰੇ ਪੱਚਾ ਸ੍ਰੀ ਅਸ ਤੋਜੋ ਕਰਿਓ ਰਚਾ ਰਾਖ ਲਿਹੋ ਮੋਏ ਰਾਖ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਤੀਨ ਬੰਦ ਚੁਣ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਬਗਾਸਾ ਸਗਲ ਕਾ ਕਾ ਗਿਆ ਤਿਮਾਸ਼ਾ ਜਮਨ ਕਾ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾ ਸਲੋ ਸਵਾਰਾ ਨਮਸਕਾਰ ਹੈ ਤਾਈ ਮਾਰਾ ਜਮਨ ਕਾ ਸਜਤ ਮਨਾਇਓ ਦੀਵ ਦੈ ਜਚਨ ਬੁਜਾਇਓ ਆਸ ਅੰਤੇ ਕੈ ਅਵਤਾਰਾ ਸੋਈ ਗੁਰੂ ਸੰਜਮ ਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਨੀ ਆਪ ਸਵਾਰੀ ਸਿਵਕਨ ਕੋ ਸਗੁਣ ਸੁਖ ਦਿਓ ਸਤਨ ਕੋ ਪਲ ਮੁਹੰਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਣਤਾ ਚਿੰਚੀ ਤੇ ਕੁੰਜ ਰਸੂਲਾ ਸਪਰ ਕਿਰਪਾ ਦਿੱਠ ਕਰ ਫੁੱਲਾ ਸੰਤਾਂ ਦੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀ ਪਛਾਣਾ ਘਟ ਘਟ ਕੇ ਬੜਬੜ ਕੀ ਜਾਣਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਤਮ ਦੇ ਅਪਾਰਾ ਜਬ ਆਖਰ ਕਰਤੋਂ ਕਬ ਹੋ ਤੁਮੈ ਮਿਲ ਦੇ ਦਸਬੋ ਜੇਤੇ ਬਿਨ ਸਿਵ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭੀ ਤੇਰੇ ਨਿਰਾਲਮਾ ਜਾਣ ਤੇਦ ਭੇਦ ਅਰਿਆਲਮਾ ਨਿਰੰਕਾਰ ਨਿਰਮਕਾਰ ਨਿਰਲਾਂਬਾ ਆਦ ਅਨੀਲ ਅਨਾਦ ਸਾਂਬਾ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾਨ ਅਨੁਮਾਨਤ ਬਾਂ ਮੁੜ ਕਛ ਭੇਦ ਨ ਜਾਣਤਾ ਬਾਂ ਦੇ ਕੋ ਕੈ ਸਦਾ ਸਿਵਾ ਨਿਰੰਕਾਰ ਕਾ ਚਿੰਤਨ ਪੇਵਾ ਆਪ ਆਪਣੀ ਬੁੱਧਿਆ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਜੈ ਪਸਾਰਾ ਕੀ ਬਸ ਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁਸ ਰੂਪਾ ਰੰਗ ਪਯੋ ਰਾਵ ਕੀ ਬੁਪਾ ਅੰਡਾ ਜੇ ਰਸੇ ਦਕੀਨੀ ਉਤਬਜ ਕਾਨ ਬਹੁ ਰਜਦੀਨੀ ਕਹੁ ਭੂ ਰਾਜਾ ਬਹਿ ਬੈਠਾ ਕਹੁ ਸਿਮਟ ਪਇਓ ਸ਼ੰਕਰ ਇਕੱਠਾ ਸਿਗਰੀ ਸਿਰ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸਿਅੰਪਵ ਅਬਰਚਾ ਮੇਰੀ ਤੁਮ ਕਰੋ ਸਿੱਖਿਆ ਉਬਾਰਿਆ ਸਿੱਖਿਆ ਸੰਗ੍ਰਹ ਦੁਸ਼ਟ ਜਿਤੇ ਉਠਤ ਪਾਤਾ ਸਗਲ ਮਰੇਸ਼ ਕਰੋ ਰਣਕਾਤਾ ਜੇ ਅਤੁੱਤ ਸੰਨੀ ਪਰੇ ਤਿਨਕੇ ਦੁਸ਼ਟ ਦੂਤ ਹਬੈ ਮਰੇ ਭੁੱਖ ਜਨ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਰ ਕੋਈ ਕਬਾਤ ਹੈ ਤਾਕੇ ਕਾਲ ਨੀਨੇ ਹੈ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ
कृपा दिष्ट तन जाय निहर हो, ताके ताप तनक में हो रहो, रिद सिद्ध कर्म सब हो ई, दुष्ट शास न को। एक बाजिन तुम्हें संभारा, काल पाते ताई उबारा, जिन नाम त्यारो का, दर्द दुष्ट दो तेरा, खड़ग केत मैं शरण त्यारी, आप हाद लियो बारी, सर्ब ठोर मोहो साई, दुष्ट दोगते लियो बचाई, खड़ग केत मैं शरण त्यारी, आप हाद लियो बारी, सर्ब ठोर मोहो साई, दुष्ट दोगते लियो बचाई। सवैया पाए गए जबते तुमरे, तबते कुआ ते निया नियो, राम रही पुराण कुराना, अनेक अहमत एक न मान्यो, सिमरत सातर बेद सबै, बोपिन कह अमेक न जानियो, श्री असपान कृपा तुमरी कर, मैं न कह सब तुम्हें ही बखानियो तोरा, सकल द्वार को छाड़ के गयो तुहारो द्वारा, बाई गए की लाज जसा, गोविंद दास तुहार, सकल द्वार को छाड़ के गयो तुहारो द्वारा, बाई गए की लाज जसा, गोविंद दास तुहार, राम कोली महला तीजा नंदा, एक ओंकार सतगुर प्रसाद, आनंद पया मेरी माए, सतगुरु मैं पाया, सतगो तैं पाया, सहज सहती मन बजिया वादाइया, राग रतन पर बार पैया, शब्द गावनी आईया, शब्द ते गाव हरि केरा, मन जिनी बसाया, कह नानक नंद हुआ, सतगुरु मैं पाया, ये मन मेरिया,

ਧਾਰ ਮੇਰਾ ਜਿਨ ਭੁੱਕਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਹਦੀਆਂ ਹੇ ਵਡਿਆਈਆ ਕਹਿ ਨਾਨ ਸੁਣੋ ਸੰਤੋ ਸਬਤ ਰੋਪੀ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਗਤ ਧਾਰੀਆ ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ ਅੰਤ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਸੇ ਪੂਰੇ ਗੁਰ ਤੇ ਜਾ ਸੁਣਤੇ ਪੁਨੀਤ ਕਹਿਤੇ ਪਵੈਤਾ ਸਤਿਗੁਰ ਆਪ ਪੂਰੇ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
बोले सो निहाल वाहिगुरु जी का खालसा वाहिगुरु जी की फतेह।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀਐ ਇਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਤਾਨਾ ਵਾਹਿਗੁਰੂ ਜੀ ਸੋਠ ਮਹੱਲਾ ਨਵਾ ਚੋਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨਿਓਰ ਭੈ ਨਹੀਂ ਜਾ ਕੈ ਕੰਚਨ ਬਾਟੀ ਮਾਨੈ ਚੂਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰਪੈ ਨਹੀਂ ਜਾ ਕੈ ਕੰਚਨ ਬਾਟੀ ਮਾਨੈ ਰਹਾਉ ਨੈ ਨਿੰਦਿਆ ਨੈ ਉਸਤ ਜਾ ਕੈ ਲੋਭ ਮੋਹ ਅਭਿਮਾਨਾ ਹਰ ਕਸੋ ਤੇ ਰਹਿ ਨਿਆਰੋ ਨਾ ਇਮਾਨ ਅਭਿਮਾਨਾ ਆਸਾ ਮਨਸਾ ਸਗਲ ਤਿਆਗੈ ਜਗਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹੀ ਨਾ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਕੋ ਗਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਚੁੰਪਾਨੀ ਸੰਗ ਪਾਨੀ ਗੁਰ ਕਿਰਪਾ ਜੇ ਨਰਕੋ ਕਿਨੀ ਤੇ ਇਹ ਜੁਗਤ ਪਛਾਨੀ

ਸ਼ਹਿਨਸ਼ਾਹ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰੂ ਕੀ ਨਿੱਘੀ ਗੋਦ ਵਿੱਚ ਜੁੜ ਬੈਠਣ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਤਿੱਤ ਜਾਏ ਬਹੋ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਸੋ ਮੌਕਾ ਮਿਲ